ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਇਸ ਵਕਤ ਰੇਡੀਓ 4EB 98.1 FM ਕੈਂਗਰੂ ਪੈਂਡ ਬ੍ਰਿਸਬਨ ਆਸਟ੍ਰੇਲੀਆ 'ਤੇ ਗਾਉਂਦਾ ਪੰਜਾਬ ਪ੍ਰੋਗਰਾਮ 9 to 10 ਲਾਈਵ ਤੁਹਾਡੇ ਸਨਮੁੱਖ ਹੋ ਚੁੱਕਿਆ ਜੀ, ਜਿਹੜਾ ਹਰ ਸ਼ਨਿਚਰਵਾਰ ਰੇਡੀਓ 4EB ਦੇ ਇਸ ਸਟੂਡੀਓ ਦੇ ਵਿੱਚੋਂ ਤੁਹਾਡੇ ਨਾਲ ਰੂਬਰੂ ਹੁੰਦਾ। ਮੈਂ ਹਰਜੀਤ ਲਸਾੜਾ, ਤੁਸੀਂ ਐਪ ਦੇ ਜ਼ਰੀਏ ਵੀ ਇਸਨੂੰ ਸੁਣ ਸਕਦੇ ਹੋ ਅਤੇ www.4eb.org.au ਦੇ ਉੱਪਰ ਤੁਸੀਂ ਲਾਈਵ ਇਸ ਦਾ ਆਨੰਦ ਮਾਣ ਸਕਦੇ ਹੋ। ਰੇਡੀਓ 4EB ਕਮਿਊਨਿਟੀ ਰੇਡੀਓ, ਮਲਟੀਕਲਚਰਲ ਇੱਕ ਕਹਿ ਲਓ ਕਿ ਸਥਾਨ ਜਿੱਥੇ ਤੁਸੀਂ ਸਾਰੀਆਂ ਭਾਸ਼ਾਵਾਂ ਨੂੰ ਸੁਣਦੇ ਹੋ ਅਤੇ ਸਾਡੇ ਮਾਂ ਬੋਲੀ ਪੰਜਾਬੀ ਨੂੰ ਤੁਸੀਂ ਸ਼ਨੀਵਾਰ 9 to 10 ਸੁਣ ਸਕਦੇ ਹੋ। ਸਟੂਡੀਓ ਦਾ ਨੰਬਰ ਲੈਂਦੇ ਚਲੋ ਜੀ, 0061-732-4086-32-86-86 ਅਤੇ ਮੇਰਾ ਆਪਣਾ ਮੋਬਾਈਲ ਨੰਬਰ ਹੈ ਜੀ 0404-02-5-33-40-04-02-50-34-0। ਕੀ ਕੁਝ ਹੋਏਗਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ? ਬਹੁਤ ਕੁਝ ਹੋਏਗਾ ਇਸ ਪ੍ਰੋਗਰਾਮ ਦੇ ਵਿੱਚ। ਦੇਸ਼ ਵਿਦੇਸ਼ ਦੀਆਂ ਖਬਰਾਂ, ਖਾਸ ਕਰਕੇ ਆਸਟ੍ਰੇਲੀਆ ਡਾਇਰੀ ਲੈ ਕੇ ਤੁਹਾਡੇ ਸਨਮੁੱਖ ਹੋਵਾਂਗੇ ਜਲਦੀ ਦੇ ਨਾਲ। ਉਸ ਤੋਂ ਬਾਅਦ ਨਿਊਜ਼ੀਲੈਂਡ ਵੀ ਲੈ ਕੇ ਚੱਲਾਂਗੇ, ਪੰਜਾਬ ਵੀ ਲੈ ਕੇ ਚੱਲਾਂਗੇ ਅਤੇ ਪਿੰਡ ਦੀ ਸੱਥ ਦੇ ਵੀ ਦਰਸ਼ਨ ਕਰਵਾਉਂਦੇ ਚੱਲਾਂਗੇ ਅਤੇ ਨਾਲ ਹੀ ਨਾਲ ਖਾਸ ਮੁਲਾਕਾਤ ਮੈਲਬੌਰਨ ਤੋਂ ਰਵਿੰਦਰ ਸਿੰਘ ਹੁਣਾਂ ਦੇ ਨਾਲ, ਜਿਨ੍ਹਾਂ ਦੀ ਪਟੀਸ਼ਨ ਚੱਲ ਰਹੀ ਹੈ ਕਿਉਂਕਿ ਉਹਨਾਂ ਦਾ ਡਿਵੋਟ ਹੋਣ ਦਾ ਉਹਨਾਂ 'ਤੇ ਖਤਰਾ ਵਧਿਆ ਹੋਇਆ, ਉਹਨਾਂ ਦੀ PR ਵਗੈਰਾ ਰੱਦ ਹੋ ਚੁੱਕੀ ਹੈ। ਉਹ ਨੁਕਤਾ ਵੀ ਥੋੜ੍ਹਾ ਜਿਹਾ ਸਮਝਾਂਗੇ ਕਿ ਕਿਸ ਤਰ੍ਹਾਂ ਪਰਿਵਾਰਾਂ ਦੇ ਵਿੱਚ ਕਲੇਸ਼ ਇੱਕ ਵੱਡੀ ਜੰਗ ਬਣ ਜਾਂਦੇ ਨੇ। ਸੋ ਤੁਸੀਂ ਉਸ ਵਕਤ ਰੇਡੀਓ 4EB 98.1 FM ਕੈਂਗਰੂ ਪੈਂਡ ਬ੍ਰਿਸਬਨ ਆਸਟ੍ਰੇਲੀਆ ਦੇ ਉੱਪਰ ਰੇਡੀਓ ਥੋਨ ਵੀ ਚੱਲ ਰਿਹਾ ਹੈ ਅਤੇ ਉਹਦੇ ਬਾਬਤ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਚੱਲਾਂਗੇ। ਸਭ ਤੋਂ ਪਹਿਲਾਂ ਕੀ ਲੈ ਕੇ, ਇਹ ਸਭ ਤੋਂ ਪਹਿਲਾਂ ਆਪਾਂ ਇੱਕ ਚੱਕ ਮਜਾ ਗਾਣਾ ਲੈ ਕੇ ਆਉਂਦੇ ਹਾਂ। ਆਹ ਚੱਕੋ ਜੀ, ਕੁਫਰ

0: ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਅੰਗਾਉਂਦਾ ਪੰਜਾਬ ਦੇ ਵਿੱਚ। ਮੈਂ ਹਰਜੀਤ ਲਸਾੜਾ ਅਤੇ ਤੁਸੀਂ ਇਸ ਵਕਤ ਤੋਂ ਰੇਡੀਓ 4EB 98.1 FM ਕੈਂਗਰੂ ਪੁਆਇੰਟ ਬ੍ਰਿਸਬਨ ਆਸਟ੍ਰੇਲੀਆ ਦੇ ਨਾਲ। ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਦਾ ਸਿਲਸਿਲਾ ਚਾਲੂ ਕਰੀਏ ਰਵਿੰਦਰ ਜੀ ਹੁਣਾਂ ਦੇ ਨਾਲ, ਉਹ ਤਿਆਰ ਵਾ ਤਿਆਰ ਬੈਠੇ ਨੇ, ਉਹਨਾਂ ਨੂੰ ਤਕਰੀਬਨ ਆਪਾਂ 10 ਮਿੰਟ ਤੱਕ ਕਾਲ ਲਗਾਉਂਦੇ ਹਾਂ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਆਸਟ੍ਰੇਲੀਆ ਡਾਇਰੀ ਦੀ। ਆਸਟ੍ਰੇਲੀਆ ਡਾਇਰੀ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੋਲ ਖਬਰ ਮਿਲੀ ਹੈ ਜੀ, ਖੇਤੀਬਾੜੀ ਲਈ ਕਹਿੰਦੇ ਵੱਡਾ ਖਤਰਾ ਬਣ ਚੁੱਕਿਆ ਚੂਹਿਆਂ ਦੀ ਬਿਮਾਰੀ ਤੋਂ। ਆਸਟ੍ਰੇਲੀਆ ਦੇ ਵੈਸਟਰਨ ਇਲਾਕਿਆਂ ਵਿੱਚ ਚੂਹਿਆਂ ਦੀ ਬਹੁਤ ਵੱਧ ਗਿਣਤੀ ਹੋ ਗਈ ਹੈ, ਜਿਸ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚ ਰਿਹਾ ਹੈ। ਨਾ ਸਿਰਫ ਕਣਕ ਨੂੰ ਪਹੁੰਚ ਰਿਹਾ, ਜੌਂ ਵਗੈਰਾ ਨੂੰ ਵੀ ਪਹੁੰਚ ਰਿਹਾ ਅਤੇ ਹੋਰ ਵੀ ਕਈ ਫਸਲਾਂ ਨੂੰ ਪਹੁੰਚ ਰਿਹਾ। ਸਰਕਾਰ ਅਤੇ ਕਿਸਾਨ ਮਿਲ ਕੇ ਇਸ ਸਮੱਸਿਆ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਮੈਸੇਜ ਮਿਲਿਆ ਜੀ ਕਿ ਇਸ ਦਾ ਪੂਰਾ ਵੇਰਵਾ ਵੀ ਦਿੰਦੇ ਚੱਲੇ, ਹੋਰ ਜ਼ਰੂਰ ਪਹਿਲਾਂ ਆਪਾਂ ਥੋੜ੍ਹੀਆਂ ਸੁਰੱਖਿਆ 'ਤੇ ਗੱਲਬਾਤ ਕਰ ਲਈਏ, ਫਿਰ ਆਪਾਂ ਵੇਰਵੇ 'ਤੇ ਵੀ ਗੱਲ ਕਰਾਂਗੇ। ਦੂਜੀ ਸੁਰਖੀ ਸਾਡੇ ਆਸਟ੍ਰੇਲੀਆ ਡਾਇਰੀ ਦੇ ਵਿੱਚ ਮਿਲੀ ਹੈ ਜੀ ਕਿ ਵਾਤਾਵਰਣ ਕਾਨੂੰਨਾਂ ਉੱਤੇ ਵਿਵਾਦ ਚੱਲ ਰਿਹਾ ਜੀ। ਕੀ ਵਿਵਾਦ ਚੱਲ ਰਿਹਾ? ਕਹਿੰਦੇ ਸਰਕਾਰ ਦੇ ਉੱਪਰ ਦੋਸ਼ ਲੱਗ ਰਹੇ ਹਨ ਕਿ ਉਹ ਨਵੇਂ ਕਾਨੂੰਨਾਂ ਨੂੰ ਕਮਜ਼ੋਰ ਕਰ ਰਹੀ ਹੈ, ਜਿਸ ਨਾਲ ਜੰਗਲੀ ਜੀਵ ਅਤੇ ਪ੍ਰਕਿਰਤਿਕ ਪ੍ਰਣਾਲੀ ਨੂੰ ਨੁਕਸਾਨ ਹੋ ਸਕਦਾ ਹੈ। ਵਿਗਿਆਨੀ ਕਹਿੰਦੇ ਹਨ ਕਿ ਪਿਛਲੇ 20 ਸਾਲਾਂ ਵਿੱਚ ਕਈ ਪ੍ਰਜਾਤੀਆਂ ਦੀ ਗਿਣਤੀ ਘੱਟ ਹੋਈ ਹੈ। ਮੌਸਮ ਵੀ ਦੱਸਦੀ ਹੈ ਜੀ ਕਿ ਆਸਟ੍ਰੇਲੀਆ ਦਾ ਕਿਸ ਤਰ੍ਹਾਂ ਦਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਰਹਿਣਾ ਆ, ਕੀ ਬਦਲਾਵ ਹੋ ਰਹੇ ਨੇ ਮੌਸਮ ਦੇ ਵਿੱਚ। ਮਈ ਦੀ ਸ਼ੁਰੂਆਤ ਵਿੱਚ ਰਿਕਾਰਡ ਤੌਰ ਗਰਮੀ ਪਈ, ਪਰ ਹੁਣ ਇੱਕ ਠੰਡੀ ਹਵਾ ਦੀ ਲਹਿਰ ਆ ਰਹੀ ਹੈ, ਜਿਸ ਨਾਲ ਮੀਂਹ ਤੂਫਾਨ ਦੇ ਤਾਪਮਾਨ ਵਿੱਚ ਤੇਜ਼ ਗਿਰਾਵਟ ਆ ਸਕਦੀ ਹੈ। ਵਿਆਜ ਦਰਾਂ ਦੇ ਵਿੱਚ ਵਾਧਾ, ਇਹਦੇ ਉੱਪਰ ਵੀ ਥੋੜ੍ਹੀ ਜਿਹੀ ਆਪਾਂ ਸੁਰਖੀ ਲੈ ਕੇ ਚੱਲਦੇ ਹਾਂ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵੱਲੋਂ ਵਿਆਜ ਦਰਾਂ ਨੂੰ ਲਗਭਗ 4.35% ਤੱਕ ਵਧਾਉਣ ਦੀ ਸੰਭਾਵਨਾ, ਜਿਸ ਨਾਲ ਲੋਨ ਅਤੇ ਘਰਾਂ ਦੀ EMI ਹੋਰ ਮਹਿੰਗੀ ਹੋ ਸਕਦੀ ਹੈ। ਉੱਧਰ ਪਰਥ ਲੈ ਕੇ ਚੱਲਦੇ ਹਾਂ ਜੀ, ਇੱਕ ਸੁਰਖੀ ਸਾਡੇ ਕੋਲ ਪਰਥ ਦੀ ਵੀ ਮਿਲੇਗਾ। ਪਰਥ ਵਿੱਚ ਪੋਲੀਓ ਵਾਇਰਸ ਦੀ ਪਛਾਣ ਹੋਈ ਆ, ਪਰਥ ਦੇ ਗੰਦੇ ਪਾਣੀ ਵਿੱਚ ਪੋਲੀਓ ਵਾਇਰਸ ਮਿਲਿਆ ਹੈ। ਹਾਲਾਂਕਿ ਅਧਿਕਾਰੀ ਨੇ ਕਿਹਾ ਕਿ ਇਹ ਤੁਰੰਤ ਖਤਰਾ ਨਹੀਂ ਹੈ, ਪਰ ਨਿਗਰਾਨੀ ਜਾਰੀ ਹੈ। ਅਤੇ ਸਾਡੇ ਕੋਲ ਮੈਸੇਜ ਨਾਲੋਂ ਨਾਲ ਮਿਲਿਆ ਸੀਗਾ ਕਿ ਜਿਹੜੀ ਇਹ ਚੂਹਿਆਂ ਦੀ ਬਿਮਾਰੀ ਨੇ ਖੇਤੀਬਾੜੀ ਨੂੰ ਵੱਡਾ ਖਤਰਾ ਪਹੁੰਚਾ ਦਿੱਤਾ ਆ, ਉਹਨੂੰ ਜ਼ਰਾ ਵਿਸਥਾਰ ਦੇ ਵਿੱਚ ਦੱਸਦੇ ਚੱਲਿਓ। ਅਤੇ ਨਾਲ ਹੁਣ ਮੈਸੇਜ ਹੋਰ ਵੀ ਆ ਗਿਆ ਜੀ, ਕਹਿੰਦੇ ਜੀ ਵਿਆਜ ਦਰਾਂ ਦੇ ਵਿੱਚ ਜਿਹੜੀਆਂ ਉਤਰਾਅ ਚੜ੍ਹਾਅ ਹੋ ਰਹੇ ਆ, ਉਹਦੀ ਵੀ ਜ਼ਰਾ ਵੱਡੀ ਜਾਣਕਾਰੀ ਦਿੰਦੇ ਚੱਲਿਓ। ਚਲੋ, ਇਹ ਤੋਂ ਪਹਿਲਾਂ ਕਿ ਆਪਾਂ ਚੂਹਿਆਂ ਦੀ ਇਸ ਖੇਤੀਬਾੜੀ ਦੇ ਵਿੱਚ ਜਿਹੜਾ ਵੱਡਾ ਖਤਰਾ ਬਣਿਆ ਹੋਇਆ, ਬਿਮਾਰੀ ਫੈਲ ਰਹੀ ਆ, ਉਹ 'ਤੇ ਚੱਲੀਏ। ਇੱਕ ਪਹਿਲਾਂ ਆਪਾਂ ਸੁਨੇਹਾ ਲੈਂਦੇ ਚੱਲਦੇ ਹਾਂ ਜੀ।
1: Making a real difference. A volunteer who generously gives their time and talent. An entrepreneur creating economic opportunities for Queenslanders. Or a woman who helps other women build economic security. Maybe it's an initiative that builds understanding between cultures. Or a small organization supporting multicultural communities. Or is it someone who has dedicated their life to shaping a more connected, cohesive Queensland? Get them the recognition they deserve. Nominate now for a Multicultural Queensland Award. Get amongst it at www.qrd.gov.au/MQA. Have you ever...
0: ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਗਾਉਂਦਾ ਪੰਜਾਬ ਦੇ ਵਿੱਚ। ਸੁਨੇਹਾ ਮਿਲਿਆ ਜੀ ਕਿ ਇਹਨਾਂ ਚੂਹਿਆਂ ਦੇ ਉੱਪਰ ਜਿਹੜਾ ਵਿਸਥਾਰ ਚਰਚਾ ਦੱਸਿਓ ਕਿ ਕੁਈਨਜ਼ਲੈਂਡ ਦੇ ਵਿੱਚ ਕਿੰਨਾ ਖਤਰਾ ਅਤੇ ਬਾਕੀ ਸੂਬਿਆਂ ਦੇ ਵਿੱਚ ਕਿੰਨਾ ਖਤਰਾ। ਲਓ ਥੋੜ੍ਹਾ ਜਿਹਾ ਆਪਾਂ ਮਿਊਜ਼ਿਕ ਘੱਟ ਕਰ ਦਿੰਦੇ ਹਾਂ, ਕਿਉਂਕਿ ਗੱਲ ਚੂਹਿਆਂ ਦੀ ਹੋਣ ਲੱਗੀ ਹੈ। ਆਸਟ੍ਰੇਲੀਆ ਦੇ ਖੇਤੀਬਾੜੀ ਖੇਤਰ ਲਈ ਇੱਕ ਵੱਡੀ ਚਿੰਤਾ ਸਾਹਮਣੇ ਆ ਰਹੀ ਹੈ, ਜਿੱਥੇ ਚੂਹਿਆਂ ਦੀ ਬੇਹਿਸਾਬਾ ਵਾਧੂ ਗਿਣਤੀ ਯਾਨੀ ਕਿ ਮਾਊਸ ਪਲੇਗ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝਲਣਾ ਪੈ ਰਿਹਾ ਹੈ। ਖਾਸ ਕਰਕੇ ਨਿਊ ਸਾਊਥ ਵੇਲਸ, ਵਿਕਟੋਰੀਆ ਅਤੇ ਵੈਸਟਰਨ ਆਸਟ੍ਰੇਲੀਆ ਦੇ ਕਈ ਪਿੰਡਾਂ ਵਿੱਚ ਇਹ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਸਥਾਨਕ ਰਿਪੋਰਟਾਂ ਅਨੁਸਾਰ ਖੇਤਾਂ ਵਿੱਚ ਚੂਹਿਆਂ ਦੀ ਗਿਣਤੀ ਇਸ ਕਦਰ ਵੱਧ ਗਈ ਹੈ ਕਿ ਉਹ ਕਣਕ, ਜੌਂ ਅਤੇ ਹੋਰ ਅਨਾਜ ਦੀਆਂ ਫਸਲਾਂ ਨੂੰ ਜੜ੍ਹ ਤੋਂ ਖਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਈ ਖੇਤਾਂ ਵਿੱਚ ਬੀਜ ਵਾਹੁਣ ਤੋਂ ਬਾਅਦ ਹੀ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ, ਜਿਸ ਨਾਲ ਉਤਪਾਦਨ ਉੱਤੇ ਸਿੱਧਾ ਅਸਰ ਪੈ ਰਿਹਾ ਹੈ। ਮਾਹਰਾਂ ਦੇ ਅਨੁਸਾਰ ਇਸ ਮਾਊਸ ਪਲੇਗ ਦੇ ਪਿੱਛੇ ਮੁੱਖ ਕਾਰਨ ਪਿਛਲੇ ਸਾਲਾਂ ਵਿੱਚ ਹੋਈ ਵਧੀਆ ਵਰਖਾ ਅਤੇ ਮੌਸਮੀ ਤਬਦੀਲੀਆਂ ਹਨ। ਇਹ ਹਾਲਾਤ ਚੂਹਿਆਂ ਦੀ ਤੇਜ਼ ਪ੍ਰਜਨਨ ਲਈ ਅਨੁਕੂਲ ਸਾਬਤ ਹੋਏ ਹਨ। ਇੱਕ ਮਾਦਾ ਚੂਹਾ ਸਾਲ ਵਿੱਚ ਕਈ ਵਾਰ ਬੱਚੇ ਦੇ ਸਕਦੀ ਹੈ, ਜਿਸ ਨਾਲ ਕੁਝ ਹੀ ਮਹੀਨਿਆਂ ਨੂੰ ਜੜ੍ਹ ਤੋਂ ਖਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਈ ਖੇਤਾਂ ਵਿੱਚ ਬੀਜ ਵਾਹੁਣ ਤੋਂ ਬਾਅਦ ਹੀ ਫਸਲਾਂ ਨੂੰ ਨੁਕਸਾਨ ਹੋ ਰਿਹਾ ਹੈ, ਜਿਸ ਨਾਲ ਉਤਪਾਦਨ ਉੱਤੇ ਸਿੱਧਾ ਅਸਰ ਪੈ ਰਿਹਾ ਹੈ। ਮਾਹਰਾਂ ਦੇ ਅਨੁਸਾਰ ਇਸ ਮਾਊਸ ਪਲੇਗ ਦੇ ਪਿੱਛੇ ਮੁੱਖ ਕਾਰਨ ਪਿਛਲੇ ਸਾਲਾਂ ਵਿੱਚ ਹੋਈ ਵਧੀਆ ਵਰਖਾ ਅਤੇ ਮੌਸਮੀ ਤਬਦੀਲੀਆਂ ਹਨ। ਇਹ ਹਾਲਾਤ ਚੂਹਿਆਂ

ਲਓ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਗਾਉਂਦਾ ਪੰਜਾਬ ਦੇ ਵਿੱਚ। ਗਾਉਣ ਵਾਲੀਆਂ ਗੱਲਾਂ ਵੀ ਜ਼ਰੂਰ ਕਰਾਂਗੇ ਜੀ। ਗੀਤ ਸੰਗੀਤ ਤੁਹਾਡਾ ਤਿਆਰ ਬਹੁਤ ਤਿਆਰ ਪਿਆ, ਤੁਹਾਡੀਆਂ ਫਰਮਾਇਸ਼ਾਂ ਆ ਰਹੀਆਂ ਨੇ, ਸਾਰੀਆਂ ਲੈ ਕੇ ਚੱਲਦੇ ਹਾਂ। ਹਾਂ ਥੋੜ੍ਹੇ ਜਿਹੇ ਜ਼ਿਆਦਾ ਹੋ ਗਏ ਨੇ ਜੀ ਫਰਮਾਇਸ਼ਾਂ ਦੇ, ਅਤੇ ਕੋਸ਼ਿਸ਼ ਕਰਾਂਗੇ ਕਿ ਸਾਰੇ ਇੱਕ ਵਾਰ ਵਿੱਚ ਬੋਲਦਾ ਚੱਲਾਂ। ਖੈਰ ਗੱਲ ਕਰਦੇ ਹਾਂ ਜੀ, ਆਸਟ੍ਰੇਲੀਆ ਵਿੱਚ ਵਿਆਜ ਦਰਾਂ ਵਿੱਚ ਵਾਧਾ ਆਰਥਿਕਤਾ ਉੱਤੇ ਕੀ ਅਸਰ ਪਵੇਗਾ। ਆਸਟ੍ਰੇਲੀਆ ਵਿੱਚ ਵਿਆਜ ਦਰਾਂ ਨੂੰ ਲੈ ਕੇ ਵੱਡੀ ਚਰਚਾ ਚੱਲ ਰਹੀ ਹੈ, ਕਿਉਂਕਿ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਯਾਨੀ ਕਿ RBA ਵੱਲੋਂ ਕੈਸ਼ ਰੇਟ ਵਿੱਚ ਵਾਧਾ ਕਰਨ ਦੇ ਸੰਕੇਤ ਮਿਲ ਰਹੇ ਹਨ। ਮਾਹਰਾਂ ਦੇ ਅਨੁਸਾਰ ਇਹ ਦਰ ਲਗਭਗ 4.35% ਜਾਂ ਇਸ ਤੋਂ ਵੱਧ ਰਹਿ ਸਕਦੀ ਹੈ, ਜਿਸ ਦਾ ਸਿੱਧਾ ਅਸਰ ਘਰਾਂ, ਕਾਰੋਬਾਰਾਂ ਅਤੇ ਆਮ ਲੋਕਾਂ 'ਤੇ ਪਾਏਗਾ। ਹੁਣ ਆਪਾਂ ਗੱਲ ਕਰਦੇ ਹਾਂ ਵਿਆਜ ਦਰਾਂ ਦਰ ਕਿਉਂ ਵੱਧ ਰਹੀ ਆ। RBA ਦਾ ਮੁੱਖ ਮਕਸਦ ਮਹਿੰਗਾਈ ਯਾਨੀ ਕਿ ਇਨਫਲੇਸ਼ਨ ਨੂੰ ਕੰਟਰੋਲ ਕਰਨਾ ਹੈ। ਪਿਛਲੇ ਕੁਝ ਸਮੇਂ ਤੋਂ ਆਸਟ੍ਰੇਲੀਆ ਵਿੱਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋਈਆਂ, ਕਿਰਾਏ ਦੇ ਘਰਾਂ ਦੀਆਂ ਕੀਮਤਾਂ ਵਧੀਆਂ, ਊਰਜਾ ਯਾਨੀ ਕਿ ਬਿਜਲੀ ਗੈਸ ਦੇ ਖਰਚੇ ਵਧੇ, ਇਹ ਸਾਰੇ ਕਾਰਨ ਮਹਿੰਗਾਈ ਨੂੰ ਉੱਚ ਪੱਧਰ ਉੱਤੇ ਲੈ ਗਏ ਹਨ। ਵਿਆਜ ਦਰ ਵਧਾਉਣ ਨਾਲ ਲੋਕ ਘੱਟ ਖਰਚ ਕਰਦੇ ਹਨ, ਜਿਸ ਨਾਲ ਮਾਰਕੀਟ ਵਿੱਚ ਪੈਸੇ ਦੀ ਗਤੀ ਹੌਲੀ ਹੁੰਦੀ ਹੈ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਘਰਾਂ ਦੇ ਲੋਨ ਲੈਣ ਵਾਲਿਆਂ 'ਤੇ ਇਸ ਦਾ ਕੀ ਅਸਰ ਹੋਏਗਾ ਜੇ ਵਿਆਜ ਦਰ ਵੱਧਦੀ ਹੈ ਤਾਂ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਹੋਮ ਲੋਨ ਦੀ EMI ਵੱਧ ਜਾਏਗੀ, ਨਵੇਂ ਘਰ ਖਰੀਦਣਾ ਮਹਿੰਗਾ ਹੋ ਜਾਵੇਗਾ, ਕਿਰਾਏ ਵੀ ਵੱਧ ਸਕਦੇ ਨੇ। ਅਤੇ ਮੇਰੇ ਖਿਆਲ ਜੇ ਬ੍ਰਿਸਬਨ ਅਤੇ ਪਰਥ ਦੀ ਗੱਲ ਕਰੀਏ, ਇੱਥੇ ਪਹਿਲੇ ਲੱਕ ਤੋੜਿਆ ਪਿਆ ਮਕਾਨਾਂ ਨੇ ਜਾਂ ਜਿਹੜੀ ਜ਼ਮੀਨਾਂ ਨੇ। ਬਾਕੀ ਜੇ ਆਪਾਂ ਕੰਪੇਅਰ ਕਰੀਏ ਪੂਰੇ ਆਸਟ੍ਰੇਲੀਆ ਦੇ ਨਾਲ, ਉਦਾਹਰਣ ਵਜੋਂ ਜੇ ਕਿਸੇ ਨੇ 5 ਲੱਖ ਦਾ ਲੋਨ ਲਿਆ ਹੈ ਤਾਂ ਦਰ ਵਧਣ ਨਾਲ ਹਰ ਮਹੀਨੇ $67 ਵੱਧ ਭਰਨੇ ਪੈ ਸਕਦੇ ਹਨ। ਕਾਰੋਬਾਰ 'ਤੇ ਕੀ ਅਸਰ ਪਵੇਗਾ? ਛੋਟੇ ਕਾਰੋਬਾਰਾਂ ਲਈ ਲੋਨ ਮਹਿੰਗਾ ਹੋ ਜਾਵੇਗਾ, ਨਿਵੇਸ਼ ਯਾਨੀ ਕਿ ਇਨਵੈਸਟਮੈਂਟ ਘੱਟ ਹੋ ਸਕਦਾ ਹੈ, ਨੌਕਰੀਆਂ ਦੇ ਮੌਕੇ ਵੀ ਪ੍ਰਭਾਵਿਤ ਹੋ ਸਕਦੇ ਹਨ। ਕਈ ਕੰਪਨੀਆਂ ਆਪਣੇ ਖਰਚੇ ਘਟਾਉਣ ਲਈ ਨਵੇਂ ਪ੍ਰੋਜੈਕਟ ਰੋਕ ਸਕਦੀਆਂ ਹਨ, ਯਾਨੀ ਕਿ ਬੇਰੁਜ਼ਗਾਰੀ ਦੇ ਵਿੱਚ ਵੀ ਵਾਧਾ ਹੋ ਸਕਦਾ। ਆਮ ਲੋਕਾਂ ਲਈ ਇਸ ਦਾ ਕੀ ਮਤਲਬ ਬਣਦਾ ਹੈ? ਕ੍ਰੈਡਿਟ ਕਾਰਡ ਅਤੇ ਪਰਸਨਲ ਲੋਨ ਦੇ ਵਿਆਜ ਵਧਣਗੇ, ਖਰਚੇ 'ਚ ਕਟੌਤੀ ਕਰਨ ਦੀ ਲੋੜ ਪਏਗੀ, ਬੱਚਤ ਕਰਨ ਵਾਲਿਆਂ ਲਈ ਕੁਝ ਫਾਇਦਾ ਹੋਏਗਾ, ਯਾਨੀ ਕਿ ਬੈਂਕ ਵਿਆਜ ਵੱਧ ਸਕਦਾ। ਕੀ ਅੱਗੇ ਹੋਵੇਗਾ? ਮਾਹਰਾਂ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਆਉਣ ਵਾਲੇ ਮਹੀਨੇ ਵਿੱਚ ਹੋਰ ਵੀ ਦਰਾਂ ਵਿੱਚ ਵਾਧਾ ਕਰ ਸਕਦਾ ਹੈ ਜੇ ਮਹਿੰਗਾਈ ਕੰਟਰੋਲ ਵਿੱਚ ਨਾ ਆਈ। ਹਾਲਾਂਕਿ ਜੇ ਆਰਥਿਕਤਾ ਹੌਲੀ ਪੈਂਦੀ ਹੈ ਤਾਂ ਦਰਾਂ ਨੂੰ ਰੋਕਿਆ ਜਾਂ ਘਟਾਇਆ ਵੀ ਜਾ ਸਕਦਾ ਹੈ। ਸੋ ਮੁੱਕਦੀ ਗੱਲ ਸੰਖੇਪ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ? ਵਿਆਜ ਦਰ ਵਧਾਉਣ ਦਾ ਮਕਸਦ ਮਹਿੰਗਾਈ 'ਤੇ ਕਾਬੂ ਪਾਉਣਾ ਹੈ, ਘਰ ਲੋਨ ਅਤੇ ਖਰਚੇ ਮਹਿੰਗੇ ਹੋਣਗੇ, ਆਰਥਿਕਤਾ 'ਤੇ ਮਿਲਿਆ ਜੁਲਿਆ ਅਸਰ ਪਏਗਾ। ਲਵ ਪਿਆਰੇ, ਜੇ ਹੋਰ ਵੀ ਕਿਸੇ ਆਸਟ੍ਰੇਲੀਆ ਦੇ ਮੁੱਦੇ ਦੇ ਉੱਪਰ ਤੁਸੀਂ ਗੱਲਬਾਤ ਦਾ ਵੇਰਵਾ ਲੈਣਾ ਚਾਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ। ਡਾਇਰੈਕਟ ਨੰਬਰ ਸਟੂਡੀਓ ਦਾ ਖੁੱਲ੍ਹਾ ਪਿਆ 3240868 6 3240 86 86, ਅਤੇ ਮੇਰਾ ਆਪਣਾ ਨੰਬਰ ਹੈ 0402503340। ਰਵਿੰਦਰ ਸਿੰਘ ਵੀ ਤਿਆਰ ਬਾਰ ਤਿਆਰ ਨੇ, ਇੱਕ ਗਾਣਾ ਆਪਾਂ ਲੈ ਕੇ ਚੱਲਦੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਅੱਜ ਦੇ ਖਾਸ ਮੁਲਾਕਾਤ ਤੁਹਾਡੇ ਨਾਲ ਰੂਬਰੂ ਕਰਦੇ ਹਾਂ। ਲਓ ਸਿੱਧੂ ਮੂਸੇਵਾਲੇ ਦੀ ਫਰਮਾਇਸ਼ ਆਈ ਸੀ ਜੀ, ਆਈਜ਼ ਔਰ ਬੀ।

0: ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਗਾਉਂਦਾ ਪੰਜਾਬ ਦੇ ਵਿੱਚ, ਮੈਂ ਹਰਜੀਤ ਸਾੜਾ ਅਤੇ ਤੁਸੀਂ ਗੀਤ ਸੰਗੀਤ ਦਾ ਆਨੰਦ ਮਾਣ ਰਹੇ ਹੋ। ਆਸਟ੍ਰੇਲੀਆ ਡਾਇਰੀ ਤੁਸੀਂ ਸੁਣ ਕੇ ਹਟੇ ਹੋ, ਸ਼ੁਕਰੀਆ ਜੀ ਤੁਹਾਡਾ। ਤੁਸੀਂ ਨਿਗਰਾਨੀ ਰੱਖਦੇ ਹੋ ਅਤੇ ਜਿਹੜੇ ਕਰੰਟ ਮੁੱਦੇ ਨੇ ਉਹਨਾਂ ਦਾ ਵਿਸਤਾਰ ਵੀ ਮੰਗਦੇ ਹੋ, ਬਹੁਤ ਬਹੁਤ ਮਿਹਰਬਾਨੀ। ਸਾਡੇ ਨਾਲ ਰੂਬਰੂ ਹੋ ਚੁੱਕੇ ਨੇ ਜੀ ਰਵਿੰਦਰ ਸਿੰਘ ਜੀ, ਜਲਦੀ ਦੇ ਨਾਲ ਉਹਨਾਂ ਨੂੰ ਮਾਈਕ ਦੇ ਉੱਪਰ ਲੈ ਕੇ ਆਉਣਾ। ਲੇਕਿਨ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਦੱਸਦਾ ਚੱਲਾਂ ਕਿ ਅਸੀਂ ਇੱਕ ਬਹੁਤ ਸੰਵੇਦਨਸ਼ੀਲ ਅਤੇ ਸੋਚਣ ਵਾਲੇ ਮਾਮਲੇ ਦੇ ਆਧਾਰ 'ਤੇ ਆਪਾਂ ਗੱਲਬਾਤ ਅੱਜ ਕਰਨ ਜਾ ਰਹੇ ਹਾਂ। ਵੈਸੇ ਤੁਸੀਂ ਰਵਿੰਦਰ ਸਿੰਘ ਹੁਣਾਂ ਨੂੰ ਹੋਰ ਵੀ ਪੋਡਕਾਸਟਾਂ ਦੇ ਉੱਪਰ ਜਾਂ ਟੀਵੀ ਚੈਨਲਾਂ ਦੇ ਉੱਪਰ ਜੋ ਤ੍ਰਾਸਦੀ ਉਹਨਾਂ ਦੀ ਚੱਲ ਰਹੀ ਹੈ ਉਹਦੇ ਬਾਬਤ ਸੁਣਿਆ, ਅਤੇ ਉਹਨਾਂ ਦੀ ਜੋ ਬੇਨਤੀ ਪਟੀਸ਼ਨ ਅਸੀਂ ਚੱਲ ਰਹੀ ਹੈ ਉਹਦੇ ਬਾਬਤ ਵੀ ਜਾਣਿਆ ਹੋਏਗਾ। ਲੇਕਿਨ ਫਿਰ ਵੀ ਮੈਂ ਥੋੜ੍ਹਾ ਅਪਡੇਟ ਕਰਦਾ ਚੱਲਦਾ। ਸੋ ਕਿਉਂਕਿ ਸਾਡੇ ਕੋਲ ਸਮਾਂ ਪ੍ਰੋਗਰਾਮ ਦੇ ਵਿੱਚ ਥੋੜ੍ਹਾ ਆ, ਜਦੋਂ ਗੱਲਬਾਤ ਇਹੋ ਜਿਹੀ ਕੀਤੀ ਜਾਵੇ ਤਾਂ ਘੱਟ ਤੋਂ ਘੱਟ ਵੀ 40-50 ਮਿੰਟ ਲੱਗ ਜਾਂਦੇ ਨੇ ਪੂਰੀ ਗੱਲਬਾਤ ਪਰੋਸਣ ਦੇ ਵਿੱਚ। ਸੋ ਇੱਕ ਐਸੀ ਕਹਾਣੀ ਜਿਸ ਵਿੱਚ ਭਰੋਸਾ, ਰਿਸ਼ਤੇ ਅਤੇ ਇਮੀਗ੍ਰੇਸ਼ਨ ਸਿਸਟਮ ਨਾਲ ਜੁੜੀਆਂ ਜਿਹੜੀਆਂ ਕਠਿਨਾਈਆਂ ਆ ਜਾਂ ਜਟਿਲਤਾਵਾਂ ਆ ਉਹਦੇ ਉੱਪਰ ਆਪਾਂ ਥੋੜ੍ਹੀ ਜਿਹੀ ਝਾਤ ਜ਼ਰੂਰ ਪਾਉਂਦੇ ਚੱਲਾਂਗੇ। ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ ਰਵਿੰਦਰ ਸਿੰਘ ਜੀ, ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਨੇ। ਉਹਨਾਂ ਦੇ ਦਾਅਵੇ ਅਨੁਸਾਰ ਉਹਨਾਂ ਨੇ ਆਪਣੇ ਜੀਵਨ ਸਾਥਣ ਦੀ ਪੜ੍ਹਾਈ ਅਤੇ ਸੈਟਲਮੈਂਟ ਲਈ ਵੱਡੀ ਜ਼ਿੰਮੇਵਾਰੀ ਨਿਭਾਈ, ਪਰ ਸਮੇਂ ਦੇ ਨਾਲ ਹਾਲਾਤ ਐਸੇ ਬਦਲੇ ਕਿ ਰਿਸ਼ਤੇ ਵਿੱਚ ਦਰਾਰ ਆਈ ਅਤੇ ਮਾਮਲਾ ਇੱਥੇ ਤੱਕ ਪਹੁੰਚ ਗਿਆ ਕਿ ਅੱਜ ਉਹਨਾਂ ਨੂੰ ਆਪਣਾ ਵੀਜ਼ਾ ਸਥਿਤੀ, ਜਿਹੜਾ ਕਿ ਉਹਨਾਂ ਦਾ ਵੀਜ਼ਾ ਕੈਂਸਲ ਹੋ, PR ਕੈਂਸਲ ਹੋ ਚੁੱਕੀ ਆ ਅਤੇ ਡਿਪੋਰਟ ਹੋਣ ਦਾ ਸੰਭਾਵਿਤ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ। ਅਸੀਂ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਮਾਮਲੇ ਦੇ ਸਾਰੇ ਪੱਖਾਂ ਦੀ ਆਪਣੀ ਆਪਣੀ ਦ੍ਰਿਸ਼ਟੀ ਹੋ ਸਕਦੀ ਆ, ਅਤੇ ਸਾਡਾ ਮਕਸਦ ਕਿਸੇ 'ਤੇ ਦੋਸ਼ ਲਗਾਉਣਾ ਨਹੀਂ ਹੈ, ਸਗੋਂ ਇੱਕ ਪਾਸੇ ਦੀ ਕਹਾਣੀ ਨੂੰ ਸਮਝਣਾ ਅਤੇ ਦਰਸ਼ਕਾਂ ਤੱਕ ਪਹੁੰਚਾਉਣਾ ਹੈ। ਜੇ ਸਾਡੇ ਨਾਲ ਦੂਸਰਾ ਪਾਰਟੀ ਕਹਿ ਲਓ ਜਾਂ ਦੂਸਰੇ ਪੱਖ ਵਾਲੇ ਵੀ ਸੰਪਰਕ ਕਰਨ ਜਾਂ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਅਗਲੇ ਪ੍ਰੋਗਰਾਮਾਂ ਦੇ ਵਿੱਚ ਰਾਬਤਾ ਬਣਾਈਏ, ਅਸੀਂ ਉਹ ਵੀ ਪੱਖ ਨਿਰਪੱਖ ਹੋ ਕੇ ਤੁਹਾਡੀ ਕਚਹਿਰੀ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਆਓ ਜੀ ਅੱਜ ਦੀ ਇਸ ਗੰਭੀਰ ਗੱਲਬਾਤ ਦੀ ਸ਼ੁਰੂਆਤ ਕਰੀਏ ਅਤੇ ਸਵਾਗਤ ਕਰੀਏ ਰਵਿੰਦਰ ਸਿੰਘ ਜੀ ਦਾ। ਰਵਿੰਦਰ ਜੀ ਆਵਾਜ਼ ਆ ਰਹੀ ਹੈ ਜੀ?
1: ਹਾਂਜੀ ਭਾਅ ਜੀ ਆ ਰਹੀ
0: ਹੈ। ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਤੁਸੀਂ ਸਮਾਂ ਕੱਢਿਆ। ਟੀਵੀ ਦੇ ਉੱਪਰ ਪੋਡਕਾਸਟ ਵੀ ਚੱਲ ਰਹੇ ਨੇ ਤੁਹਾਡੇ, ਵੱਖ ਵੱਖ ਚੈਨਲਾਂ ਦੇ ਉੱਪਰ ਤੁਹਾਡੀ ਇੰਟਰਵਿਊ ਵੀ ਚੱਲ ਰਹੀਆਂ ਜਿਹਦੇ ਵਿੱਚ ਤੁਸੀਂ ਆਪਣੀ ਇਸ ਤ੍ਰਾਸਦੀ ਬਾਰੇ ਕਾਫੀ ਵਿਸਤਾਰ ਦੇ ਵਿੱਚ ਦੱਸਦੇ ਹੋ। ਸਾਡੇ ਕੋਲ ਥੋੜ੍ਹਾ ਸਮਾਂ ਘੱਟ ਹੈ, ਅਗਰ ਮੈਂ ਇਹ ਚਾਹਵਾਂ ਕਿ ਤੁਸੀਂ 2-4 ਮਿੰਟ ਜਾਂ 5 ਮਿੰਟ ਦੇ ਵਿੱਚ ਜਲਦੀ ਦੇ ਨਾਲ ਇਹ ਦੱਸੋ ਕਿ ਅਸਲ ਦੇ ਵਿੱਚ ਕਹਾਣੀ ਤੁਹਾਡੀ ਹੈ ਕੀ ਹੈ ਅਤੇ ਹੁਣ ਤੁਸੀਂ ਕਿੱਥੇ ਆ ਕੇ ਅਟਕ ਗਏ ਹੋ?
1: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਸਾਰੇ ਇੰਡੋਸ ਟੀਵੀ ਦੇਖਣ ਵਾਲੇ ਨੂੰ। ਭਾਜੀ ਮੈਂ ਮੈਲਬੋਰਨ 'ਚ ਰਹਿ ਰਿਹਾ ਜੀ ਪਿਛਲੇ 23 ਸਾਲਾਂ ਤੋਂ। ਮੈਂ 2003 ਵਿੱਚ ਆਸਟ੍ਰੇਲੀਆ ਆਇਆ ਸੀਗਾ ਜੀ, ਅਤੇ 2013 ਵਿੱਚ ਮੇਰੀ PR ਆਈ ਆ ਅਤੇ 2017 ਦੀ ਕੈਂਸਲ ਹੋਈ ਹੋਈ ਆ। ਮਤਲਬ ਪਿਛਲੇ 9 ਸਾਲਾਂ ਤੋਂ ਮੈਂ ਇਮੀਗ੍ਰੇਸ਼ਨ ਨਾਲ ਲੀਗਲੀ ਫਾਈਟ ਕਰ ਰਿਹਾ, ਅਤੇ ਹੁਣ ਜਿਹੜਾ ਮੇਰਾ ਕੇਸ ਹੈਗਾ ਵਾ ਕਰੰਟਲੀ ਮਿਨਿਸਟਰ ਕੋਲ ਹੈਗਾ ਵਾ। ਮਿਨਿਸਟਰ ਨੂੰ ਆਪਾਂ ਇੰਟਰਵੈਂਸ਼ਨ ਲਈ ਅਪਲਾਈ ਕੀਤਾ ਜਨਵਰੀ ਵਿੱਚ, ਅਤੇ ਉਹਦੇ ਨਾਲ ਇੱਕ ਆਪਾਂ change.org ਤੇ ਇੱਕ ਪਟੀਸ਼ਨ ਪਾਈ ਹੋਈ ਆ ਪਬਲਿਕ ਸਪੋਰਟ ਵਾਸਤੇ
0: ਜੀ।
1: ਅਤੇ ਉਹਦੇ ਵਿੱਚ ਹੁਣ ਤੱਕ ਬਹੁਤ ਸਾਰੇ ਆਪਣੇ ਸਰੋਤਿਆਂ ਨੂੰ ਜਾਂ ਤਾਂ ਉਹਨੇ ਸੋਸ਼ਲ ਮੀਡੀਆ 'ਤੇ ਸੁਣਿਆ ਜਾਂ ਸੋਸ਼ਲ ਮੀਡੀਆ ਦੇ ਥਰੂ ਜਾਂ ਪਰਸਨਲੀ ਵੀ ਜਾਂ ਸਿੱਖ ਗੇਮਾਂ ਦੇ ਜਾਂ ਜਿਹੜੇ ਮੈਲਬੋਰਨ ਦੇ ਗੁਰਦੁਆਰਾ ਸਾਹਿਬ ਪਰਸਨਲੀ ਵੀ ਮਿਲੇ ਆ
0: ਜੀ।
1: ਮੋਸਟਲੀ ਕਾਫੀ ਮਤਲਬ ਪਤਾ ਵਾ ਸ਼ਾਇਦ ਬ੍ਰਿਸਬੇਨ, ਸਿਡਨੀ ਜਾਂ ਜਿਹੜੇ ਦੂਸਰੀਆਂ ਸ਼ਹਿਰਾਂ ਦੇ ਆਪਣੀ ਕਮਿਊਨਿਟੀ ਰਹਿੰਦੀ ਆ, ਸ਼ਾਇਦ ਉਹਨਾਂ ਨੂੰ ਸਾਰਿਆਂ ਨੂੰ ਉਹਦੇ ਬਾਰੇ ਨਾ ਪਤਾ ਹੋਵੇ
0: ਜੀ।
1: ਜਿਹੜੀ ਪਟੀਸ਼ਨ ਆ ਹੁਣ ਤੱਕ ਉਹਦੇ 'ਤੇ ਅਰਾਊਂਡ 8600 ਜਣੇ ਜਿਹੜੇ ਉਹ ਸਾਈਨ ਕਰ ਚੁੱਕੇ ਆ
0: ਜੀ।
1: ਇਸ ਕਰਕੇ ਜਿਨ੍ਹਾਂ ਨੇ ਨਹੀਂ ਕੀਤੇ ਆਪਾਂ ਉਹਨਾਂ ਨੂੰ ਰਿਕੁਐਸਟ ਕਰਾਂਗੇ ਉਹ ਵੀ ਕਰਦੇ ਹਨ, ਕਿਉਂਕਿ ਜਿੰਨੇ ਕੁ ਕੇਸ ਮੈਂ ਹੁਣ ਤੱਕ ਸਟੱਡੀ ਕੀਤੇ ਆ ਜਿਨ੍ਹਾਂ ਦੇ 15,000 ਪਲੱਸ ਅਰਾਊਂਡ ਸਾਈਨ ਹੋਏ ਆ, ਅਤੇ ਉਹ ਸਾਰਿਆਂ ਦੇ ਜਿਹੜੇ ਕੇਸ ਆ ਉਹ ਸਕਸੈਸਫੁੱਲ ਹੋਏ
0: ਜੀ। ਜੀ ਦਰਸ਼ਕਾਂ ਨੂੰ ਮੈਂ ਦੱਸਦਾ ਚੱਲਾਂ, ਸਰੋਤਿਆਂ ਨੂੰ ਸਾਡਿਆਂ ਨੂੰ ਦੱਸਦਾ ਚੱਲਾਂ ਕਿ ਰਵਿੰਦਰ ਸਿੰਘ ਜੀ ਹੁਣੀ ਉਹਨਾਂ ਸਮਿਆਂ ਦੇ ਵਿੱਚ ਪੰਜਾਬ ਨੂੰ ਛੱਡ ਕੇ ਇੱਥੇ ਆਏ ਨੇ ਕਿ ਚਲੋ ਇੱਥੇ ਬਾਹਰ ਵਿਦੇਸ਼ੀ ਧਰਤੀ ਦੇ ਉੱਪਰ ਪੈਰ ਲਾ ਲਈਏ। ਉਹਨਾਂ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਏਜੰਟ ਪਹੁੰਚਾਉਂਦੇ ਸੀਗੇ ਉਹ ਤੁਸੀਂ ਜਾਣੀ ਜਾਣੋ, ਲੇਕਿਨ ਰਵਿੰਦਰ ਹੁਣਾਂ ਨੇ ਉਸ ਗਲਤੀ ਨੂੰ ਇੱਥੇ ਆ ਕੇ ਸੁਧਾਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ ਵਿੱਚ ਸਫਲ ਵੀ ਹੋਏ ਨੇ। ਉਹ ਪਾਸਪੋਰਟ ਦੇ ਮਾਮਲੇ ਹੁੰਦੇ ਨੇ। ਰਵਿੰਦਰ ਜੀ ਦਾ ਕਹਿਣਾ ਇਹ ਆ ਕਿ ਉਹਨਾਂ ਨੇ ਜਿਸ ਤਰ੍ਹਾਂ ਵੀ ਉਹ ਕੋਈ ਬਿਜ਼ਨਸ ਵੀਜ਼ੇ ਦੇ ਉੱਪਰ ਆਏ ਜਾਂ ਵਿਜ਼ਟਰ ਵੀਜ਼ੇ ਦੇ ਉੱਪਰ ਆਏ, ਉਸ ਤੋਂ ਬਾਅਦ ਉਹਨਾਂ ਨੇ ਰਿਫਿਊਜੀ ਵਗੈਰਾ ਪਾ ਕੇ ਮਿਹਨਤਾਂ ਕੀਤੀਆਂ, ਸਟਰਗਲ ਕੀਤੀ ਅਤੇ ਆਪਣੇ ਆਪ ਨੂੰ ਇੱਥੇ ਸਥਾਪਿਤ ਕਰਨ ਦੇ ਲਈ ਫਿਰ ਉਹਨਾਂ ਨੇ ਸੋਚਿਆ ਕਿ ਚਲੋ ਕਿਸੇ ਐਸੇ ਪਰਿਵਾਰ ਦੇ ਨਾਲ ਰਾਬਤਾ ਬਣਾਇਆ ਜਾਵੇ, ਲੜਕੀ ਲਈ ਜਾਵੇ ਕਿ ਉਹ ਕਿਸ ਤਰ੍ਹਾਂ ਪੜ੍ਹਾਈ ਵਗੈਰਾ ਕਰਕੇ ਆਪ ਪੱਕੀ ਹੋਵੇ ਅਤੇ ਇਹਨਾਂ ਦੀ ਮਿਹਨਤ ਨੂੰ ਵੀ ਰੰਗ ਮਿਲੇ ਅਤੇ ਇੱਕ ਪਰਿਵਾਰ ਇੱਥੇ ਵਸਾਇਆ ਜਾਵੇ। ਸਮਾਂ ਲੱਗਿਆ ਲੇਕਿਨ ਉਹ ਕਹਿ ਲਓ ਕਿ ਉਹ ਚੀਜ਼ ਸੰਪੂਰਨ ਵੀ ਹੋਈ। ਮਸਲਾ ਲੜਕੀ ਦੀ ਪੀ ਆਰ ਵੀ ਹੋ ਗਈ, ਲੇਕਿਨ ਜਦੋਂ ਰਵਿੰਦਰ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਦੀ ਪੀ ਆਰ ਆਈ ਉਸ ਤੋਂ ਬਾਅਦ ਸਥਿਤੀਆਂ ਬਦਲਣੀਆਂ ਸ਼ੁਰੂ ਹੋ ਗਈਆਂ, ਉਹਨਾਂ ਨੂੰ ਕੱਟ ਆਫ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੱਜ ਜਦੋਂ ਪੀ ਆਰ ਹੋ ਕੇ ਰਵਿੰਦਰ ਆਸਟ੍ਰੇਲੀਆ ਦੇ ਵਿੱਚ ਆਏ ਨੇ, ਕਾਫੀ ਸਮਾਂ ਹੋ ਗਿਆ ਹੁਣ ਇਹਨਾਂ ਨੂੰ, ਉਸ ਤੋਂ ਬਾਅਦ ਉਹ ਇਕੱਲੇ ਨੇ ਅਤੇ ਉਹਨਾਂ ਦੀ ਪੀ ਆਰ ਨੂੰ ਵੀ ਸ਼ਿਕਾਇਤਾਂ ਦੇ ਆਧਾਰ ਦੇ ਉੱਪਰ ਕੈਂਸਲ ਕਰ ਦਿੱਤਾ ਗਿਆ। ਰਵਿੰਦਰ ਜੀ ਤੁਸੀਂ ਕੀ ਸੋਚਦੇ ਹੋ ਕਿ ਘਰ ਦਾ ਜਿਹੜਾ ਕਲੇਸ਼ ਆ ਉਹ ਵੱਖਰੀ ਗੱਲ ਹੁੰਦੀ ਆ, ਤਲਾਕ ਹੋਣਾ ਵੱਖਰੀ ਗੱਲ ਹੁੰਦੀ ਆ, ਰਿਸ਼ਤਿਆਂ ਤੋਂ ਦੂਰ ਹੋਣਾ ਵੱਖਰੀ ਗੱਲ ਹੁੰਦੀ ਆ, ਪੀ ਆਰ ਤੁਹਾਡੀ ਕਿਵੇਂ ਖਤਰੇ 'ਚ ਪੈ ਗਈ ਜੀ?
1: ਜਿੱਦਾਂ ਜੀ ਜਦੋਂ ਮੈਂ ਆਸਟ੍ਰੇਲੀਆ ਆਇਆ 2003 ਵਿੱਚ, ਮੈਂ ਏਜੰਟ ਨਾਲ ਆਇਆ ਸੀਗਾ, ਜਿਹੜਾ ਮੇਰਾ ਪਾਸਪੋਰਟ ਸੀਗਾ ਉਹਦੇ 'ਤੇ ਮੇਰਾ ਨਾਂ ਸੀਗਾ, ਉਹਨਾਂ ਨੇ ਅਰਵਿੰਦਰ ਸਿੰਘ ਦੇ ਨਾਂ ਦਾ ਪਾਸਪੋਰਟ ਬਣਾਇਆ ਸੀ
0: ਜੀ,
1: ਮਤਲਬ ਮੇਰੇ ਨਾਂ ਦੇ ਅੱਗੇ ਏ ਲੱਗਦਾ ਸੀ, ਏ ਆਰ ਏ ਵੀ ਆਈ ਐਨ ਡੀ ਆ,
0: ਯਾਨੀ ਕਿ ਅਰਵਿੰਦਰ ਤੋਂ ਅਰਵਿੰਦਰ ਬਣਾਤਾ
1: ਅਰਵਿੰਦਰ ਦੇ ਜੀ
0: ਜੀ।
1: ਉਹਦੇ ਨਾਂ 'ਤੇ ਮੈਂ ਆਸਟ੍ਰੇਲੀਆ ਆਇਆ ਸੀਗਾ ਅੱਜ ਤੋਂ 23 ਸਾਲ ਪਹਿਲਾਂ
0: ਜੀ,
1: ਜਦੋਂ ਫਿਰ ਉਹ ਕਿਉਂਕਿ ਉਸ ਟਾਈਮ ਨਾ ਤਾਂ ਇੰਟਰਨੈਟ ਸੀਗਾ ਨਾ ਇੰਨੀ ਉਹ ਮਤਲਬ ਕਿ ਨੌਲੇਜ ਸੀਗੀ ਜਾਂ ਇੰਨੇ ਮਤਲਬ ਸਾਧਨ ਸੀਗੇ ਜਿੱਥੋਂ ਆਪਾਂ ਮਤਲਬ ਆਪਾਂ ਨੌਲੇਜ ਲੈ ਸਕੀਏ, ਮਤਲਬ ਅੱਜ ਦੇ ਹਾਲਾਤ ਅਤੇ ਅੱਜ ਤੋਂ 23 ਸਾਲ ਪਹਿਲਾਂ ਹਾਲਾਤ ਬਿਲਕੁਲ ਡਿਫਰੈਂਟ ਸੀਗੇ
0: ਜੀ ਜੀ ਜੀ ਬਿਲਕੁਲ ਬਿਲਕੁਲ, ਪੇਪਰ ਵਰਕ ਜ਼ਿਆਦਾ ਹੁੰਦਾ ਸੀਗਾ ਜੀ,
1: ਨਾ ਉਹਨੇ ਆਪਣੀ ਕਮਿਊਨਿਟੀ ਸੀ ਵੀ ਆਪਣਾ ਕੋਈ ਕਿਸੇ ਨੂੰ ਫੋਨ ਕਰਕੇ ਉਹਦੇ ਬਾਰੇ ਨੌਲੇਜ ਲੈ ਲਈਏ, ਨਾ ਉਹਨਾਂ ਨੂੰ ਜ਼ਿਆਦਾ ਨੌਲੇਜ ਸੀ। ਉਦੋਂ ਐਲਸ ਦਾ ਪੇਪਰ ਜਿਹੜਾ ਵਾ ਸਟੂਡੈਂਟ ਵਾਸਤੇ ਹੁੰਦਾ ਸੀਗਾ, ਪਰ ਉਹ ਵੀ ਚੰਡੀਗੜ੍ਹ ਹੁੰਦਾ ਸੀਗਾ, ਉਹ ਵੀ 3 ਮਹੀਨੇ 12 ਹੁੰਦਾ ਸੀ, ਇੱਦਾਂ ਕੁਛ ਸੀਗਾ
0: ਜੀ।
1: ਤੇ ਇਹਦੇ ਬਾਰੇ ਸਾਨੂੰ ਤਾਂ ਜ਼ਿਆਦਾ ਨਹੀਂ ਪਤਾ। ਪਹਿਲਾਂ ਮੈਂ ਇੰਡੀਆ ਵਿੱਚ ਦੁਕਾਨ ਕੀਤੀ, ਪਹਿਲਾਂ ਮੈਂ ਮਕੈਨਿਕ ਹੀ ਸੀਗਾ ਉੱਥੇ ਇੰਡੀਆ ਵਿੱਚ, ਇਲੈਕਟ੍ਰੀਸ਼ੀਅਨ ਅਤੇ ਏਸੀ ਮਕੈਨਿਕ। 3 ਕੁ ਸਾਲ ਮੈਂ ਵਰਕਸ਼ਾਪ ਕੀਤੀ, ਪਹਿਲਾਂ ਆਪਾਂ ਪੰਜਾਬ ਵਿੱਚ ਹੀ ਸੈੱਟ ਹੋਣ ਦੀ ਕੋਸ਼ਿਸ਼ ਕੀਤੀ, ਬਾਹਰ ਜਾਣ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ
0: ਜੀ,
1: ਅਤੇ ਨਾਲ ਸਪੇਅਰ ਪਾਰਟ ਦੀ ਸ਼ੋਪ ਆਈ। ਪਰ ਜਦੋਂ ਆਪਾਂ ਉਹਦੇ ਵਿੱਚ ਕਾਮਯਾਬ ਨਹੀਂ ਹੋਏ ਪੰਜਾਬ 'ਚ, ਕੀ ਕਹਿ ਲਓ, ਫਿਰ ਅਸੀਂ ਬਾਹਰਲੀ ਟਰਾਈ ਕੀਤੀ ਸੀ ਆਉਣ ਦੀ
0: ਜੀ।
1: ਫਿਰ ਉਹ ਤੋਂ ਬਾਅਦ ਜਦੋਂ ਆਸਟ੍ਰੇਲੀਆ ਆਇਆ, ਉਹ ਤੋਂ ਬਾਅਦ ਜਦੋਂ ਆਸਟ੍ਰੇਲੀਆ ਆਏ ਫਿਰ ਆ ਕੇ ਪਤਾ ਲੱਗਾ ਕਿ ਜਿਹੜਾ ਵੀਜ਼ਾ ਵਾ ਵੀ ਉਹਨੂੰ ਤੇ ਆਪਾਂ ਕਿਸੇ ਹੋਰ ਵੀਜ਼ੇ 'ਚ ਕਨਵਰਟ ਨਹੀਂ ਕਰ ਸਕਦੇ, ਕਿਉਂਕਿ ਉਹਦੇ 'ਤੇ ਕੰਡੀਸ਼ਨ ਨੋ ਫਰਦਰ ਸਟੇ ਦੀ ਲੱਗੀ ਸੀ
0: ਜੀ।
1: ਉਦੋਂ ਤਾਂ ਸਾਨੂੰ ਇੰਨਾ ਹੁੰਦਾ ਵੀਜ਼ਾ ਲੱਗ ਗਿਆ, ਪਰ ਇਹ ਨਹੀਂ ਨਾ ਪਤਾ ਹੁੰਦਾ ਵੀਜ਼ੇ ਦੀਆਂ ਕੰਡੀਸ਼ਨਾਂ ਵੀ ਹੁੰਦੀਆਂ ਕੁਝ, ਨਾਲ ਉਹ ਵੀ ਫੋਲੋ ਕਰਨੀਆਂ ਪੈਂਦੀਆਂ
0: ਜੀ।
1: ਅਤੇ ਫਿਰ ਆ ਕੇ ਜਿੰਨੇ ਕਿ ਸੱਜਣ ਮਤਲਬ ਮਿਲੇ ਜਾਂ ਮਤਲਬ ਮੌਕੇ ਦੇ ਹਿਸਾਬ ਦੇ ਨਾਲ ਜਦੋਂ ਜੋ ਜਿਹੇ ਹਾਲਾਤ ਸੀ ਉਸ ਹਿਸਾਬ ਨਾਲ ਜਿੰਨੀ ਕੁ ਨੌਲੇਜ ਮਿਲੀ, ਫਿਰ ਇੱਕ ਦੋ ਵਕੀਲਾਂ ਨੂੰ ਮਿਲੇ ਅਤੇ ਉਹ ਕਹਿੰਦੇ ਤੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ, ਤੇਰੇ ਕੋਲ ਕੀ ਆਪਸ਼ਨ ਹੈਗੀ, ਤੇਰਾ ਰਿਫਿਊਜੀ ਵੀਜ਼ਾ ਹੀ ਪੈ ਸਕਦਾ, ਅਤੇ ਆਪਾਂ ਉਹ ਪਾਉਂਦੇ ਹਾਂ ਉਹਦੇ ਨਾਲ ਕੀ ਆ, ਤੇਰੇ ਜਿਹੜਾ ਟਾਈਮ ਲੰਘ ਜੂਗਾ ਉਨੇ ਚਿਰ ਦੇ ਵਿੱਚ, ਇੱਕ ਤਾਂ ਤੂੰ ਕੰਮ ਕਰਕੇ ਜਿਹੜਾ ਆਪਣਾ ਖਰਚਾ ਕੀਤਾ, ਇੱਕ ਤਾਂ ਆਪਾਂ ਉਹ ਕਮਾ ਕੇ ਆਪਣੇ ਪੂਰੇ ਕਰ ਸਕਦੇ ਹਾਂ, ਅਤੇ ਦੂਸਰਾ ਇਹ ਆ ਕਿ ਜਦੋਂ ਤੁਹਾਨੂੰ ਟਾਈਮ ਮਿਲ ਜੂਗਾ ਤੇ ਟਾਈਮ ਦੇ ਹਿਸਾਬ ਦੇ ਨਾਲ ਤੁਹਾਨੂੰ ਕੋਈ ਹੋਰ ਆਪਸ਼ਨ ਮਿਲ ਸਕਦੀ ਆ,
0: ਤੇ ਤੁਸੀਂ ਵਿਆਹ ਵਾਲੀ ਆਪਸ਼ਨ ਫਿਰ ਉਦੋਂ ਲਈ।
1: ਉਹ ਸਾਡੇ ਪਿੰਡ 'ਚ ਹੀ ਉਹ ਡਾਕਟਰ ਦੀ ਜੋਬ ਕਰਦਾ, ਉਹ ਜਿਹੜੀ ਮੇਰੀ ਐਕਸ ਵਾਈਫ ਸੀਗੀ ਉਹਨਾਂ ਦਾ ਰਿਸ਼ਤੇਦਾਰ ਸੀਗਾ, ਉਹ ਹੀ ਵਿੱਚ ਵਿਚੋਲਾ ਬਣਿਆ, ਉਹਦਾ ਕਰਕੇ ਫਿਰ ਮੇਰਾ ਰਿਸ਼ਤਾ ਹੋ ਗਿਆ, ਫਿਰ ਉਹਦਾ ਪਾਸਪੋਰਟ ਬਣਾਇਆ ਜਿਹੜੀ ਮੇਰੀ ਐਕਸ ਵਾਈਫ ਸੀਗੀ, ਉਦੋਂ ਐਲਸ ਕਰਾਇਆ, ਮਤਲਬ ਜਿੱਥੇ ਵੀ ਜਾਣਾ ਕਰਨਾ ਮੇਰੇ ਫਾਦਰ ਹੀ ਉਹਦੇ ਨਾਲ ਜਾਂਦੇ ਰਹੇ, ਅਤੇ ਉਹਦਾ ਵੀਜ਼ਾ ਲਿਆ, ਫਿਰ ਉਹਨੂੰ ਆਸਟ੍ਰੇਲੀਆ ਲਿਆਂਦਾ।
0: ਜਾਣੀ ਉਹਦੀ ਪੜ੍ਹਾਈ ਤੱਕ ਉਹਨਾਂ ਦੀ ਪੀ ਆਰ ਤੱਕ ਸਾਰਾ ਕੁਛ ਸਹੀ ਚੱਲਦਾ ਰਿਹਾ, ਜਦੋਂ ਤੁਹਾਡੀ ਪੀ ਆਰ ਆ ਗਈ ਕਹਾਣੀ ਉਦੋਂ ਬਦਲ ਗਈ।
1: ਬਿਲਕੁਲ ਜੀ, ਮੇਰੀ ਪੀ ਆਰ ਆਉਣ ਤੋਂ ਹਫ਼ਤਾ ਕੁ ਪਹਿਲਾਂ ਬਦਲਣੀ ਸ਼ੁਰੂ ਹੋ ਗਈ, ਮਤਲਬ ਕਿਉਂਕਿ ਮੈਨੂੰ ਉਦੋਂ ਉਹਦਾ ਫੋਨ ਦਾ ਜਿਹੜਾ ਬਿੱਲ ਆ ਉਹ ਮਿਲ ਗਿਆ ਸੀਗਾ, ਜਿਹਦੇ ਵਿੱਚ ਮਤਲਬ ਮੈਨੂੰ ਉਹਨਾਂ ਕਾਲ ਕਰਨ ਦਾ ਮੇਰੇ ਲਈ ਉਹਦੇ ਕੋਲ ਟਾਈਮ ਨਹੀਂ ਸੀਗਾ, ਜਿਹੜਾ ਉਹਦੇ ਨਾਲ ਕੋਈ ਕੋਈ ਹੋਰ ਇੰਪਲਾਈ ਜਿੱਥੇ ਉਹ ਜੋਬ ਕਰਦੀ ਸੀ, ਜਿਹੜਾ ਉੱਥੇ ਨਾਲ ਕੋਈ ਮੁੰਡਾ ਜੋਬ ਕਰਦਾ, ਉਹਨੂੰ ਅਰਾਊਂਡ 15-20 ਕਾਲਾਂ ਡੇਲੀ ਦੀਆਂ ਜਾ ਰਹੀਆਂ ਸੀ, ਮਤਲਬ ਸੌਣ ਤੋਂ ਪਹਿਲਾਂ ਲਾਸਟ ਕਾਲ ਵੀ ਮਤਲਬ ਉਸੇ ਫੋਨ 'ਤੇ ਜਾ ਰਹੀ ਸੀ, ਅਤੇ ਸੁੱਤੇ ਉੱਠਦਿਆਂ ਜਿਹੜੀ ਉਹ ਫਸਟ ਕਾਲ ਹੈ ਉਹ ਵੀ ਉਸੇ ਨੰਬਰ 'ਤੇ ਜਾ ਰਹੀ ਸੀ
0: ਜੀ। ਚਲੋ ਆਪਾਂ ਮੰਨਦੇ ਹਾਂ ਕਿ ਉਸ ਤੋਂ ਬਾਅਦ ਫਿਰ ਸਥਿਤੀਆਂ ਬਦਲ ਗਈਆਂ, ਅਤੇ ਹੋ ਸਕਦਾ ਕਿ ਫਿਰ ਕੁਛ ਇਹੋ ਜਿਹੀਆਂ ਸ਼ਿਕਾਇਤਾਂ ਹੋਈਆਂ ਹੋਣ ਅਤੇ ਤੁਹਾਡਾ ਜਿਹੜੀ ਪੀ ਆਰ ਸੀ ਉਹ ਮਿਲਣ ਤੋਂ ਬਾਅਦ ਵੀ ਰੱਦ ਹੋ ਗਈ, ਅਤੇ ਹੁਣ ਤੁਸੀਂ ਕੀ ਤਵੱਕੋ ਕਰਦੇ ਹੋ ਕਿ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕੋਈ ਇਹਦੀ ਫਿਰ ਕਾਨੂੰਨਾਂ ਨਾਲ ਕੋਈ ਵਕੀਲ ਵਗੈਰਾ ਜਾਂ ਕੁਛ ਇਸ ਤਰ੍ਹਾਂ ਦੀ ਸੇਵਾਵਾਂ ਲੈ ਰਹੇ ਹੋ?
1: ਹਾਂਜੀ ਬਿਲਕੁਲ ਲੈ ਰਿਹਾ ਜੀ। ਪਹਿਲਾਂ ਕਾਨੂੰਨੀ ਤੌਰ ਤੇ ਪਹਿਲਾਂ ਤਾਂ ਦੋ ਵਾਰੀ ਮੇਰੇ ਉਹਨਾਂ ਨੇ ਫੈਮਿਲੀ ਵੈਲੈਂਸ ਦਾ ਕੇਸ ਮੇਰੇ ਤੇ ਪਾਇਆ ਜਿਹੜਾ ਕਿ ਬਿਲਕੁਲ ਝੂਠਾ ਸੀਗਾ, ਜਿੱਦਾਂ ਕਿ ਲੋਕ ਫਰਜ਼ੀ ਬਣਾ ਕੇ ਸਟੋਰੀ, ਤੇ ਉਹ ਵੀ ਮਤਲਬ ਕੋਰਟ ਨੇ ਕੈਂਸਲ ਕਰ ਦਿੱਤਾ। ਦੂਸਰੀ ਵਾਰੀ ਫਿਰ ਕਿਉਂਕਿ ਜਦੋਂ ਕੋਰਟ ਨੇ ਕੇਸ ਕੈਂਸਲ ਕੀਤਾ ਉਹਦੇ ਵਿੱਚ ਮਤਲਬ ਜਿਹੜੇ ਜੱਜ ਸੀਗੇ ਉਹਨਾਂ ਨੇ ਬਕਾਇਦਾ ਉਹ ਚੀਜ਼ ਮੈਂਸ਼ਨ ਕੀਤੀ ਵੀ ਜੇ ਦੁਬਾਰਾ ਏਦਾਂ ਦਾ ਝੂਠਾ ਕੇਸ ਜਾਂ ਰਲਦਾ ਮਿਲਦਾ ਕੇਸ ਮੇਰੇ ਤੇ ਕੀਤਾ
0: ਤੇ
1: ਜਿੰਨਾ ਵੀ ਕੋਰਟ ਦਾ ਖਰਚਾ ਜਾਂ ਮੇਰਾ ਖਰਚਾ ਆਉਂਦਾ ਵਾ ਉਹ ਸਾਰਾ ਪੇ ਕਰਨਾ ਪਊ। ਫਿਰ ਉਹ ਤੋਂ ਬਾਅਦ ਚ ਉਹਨਾਂ ਨੇ ਕੀ ਕੀਤਾ ਕਿ ਫਿਰ ਪੁਲਿਸ ਕੋਲ ਰਿਪੋਰਟ ਕਰਾ ਦਿੱਤੀ ਵੀ ਸਾਨੂੰ ਇੱਥੋਂ ਖਤਰਾ ਵਾ, ਸਾਨੂੰ ਮਾਰਨ ਆ ਗਿਆ, ਮਤਲਬ ਜੋ ਵੀ ਕਹਾਣੀ
0: ਸੁਣਾਉਂਦੀ।
1: ਫਿਰ ਦੂਸਰੀ ਵਾਰੀ ਪੁਲਿਸ ਨੇ ਮੇਰੇ ਇੰਟਰਨੈਟ ਆਰਡਰ ਲਏ ਤੇ ਅਰਾਊਂਡ 7 ਮਹੀਨੇ ਮੇਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਿੱਦਾਂ ਮੇਰੀ ਲੋਕੇਸ਼ਨਾਂ ਚੈੱਕ ਕਰੋ ਜਾਂ ਮੇਰਾ ਸਾਰੀ ਹਿਸਟਰੀ ਜਾਂ ਮੈਨੂੰ ਫੋਲੋ ਕਰਦੇ ਰਹੇ ਵੀ ਕਿੱਥੇ ਕਿੱਥੇ ਜਾਂਦਾ, ਕਿੰਨਾ ਲੋਕਾਂ ਦੇ ਸੰਪਰਕ ਜਾ, ਉਹਦੇ ਤੋਂ ਬਾਅਦ ਜਿਹੜਾ ਪੁਲਿਸ ਆ ਉਹਨੇ ਵੀ ਕੇਸ ਵਿਡਰੋਅ ਕਰ ਲਿਆ ਕੋਰਟ ਚੋਂ ਵੀ ਝੂਠ ਬੋਲਦੀ ਆ ਤੇ ਅਸੀਂ ਇਹਦੇ ਖਿਲਾਫ਼ ਕੋਈ ਵੀ ਲੀਗਲ ਕਾਰਵਾਈ ਨਹੀਂ ਕਰ ਸਕਦੇ। ਉਹਦੇ ਤੋਂ ਬਾਅਦ ਫਿਰ ਉਹਨੇ ਮਤਲਬ ਉਧਰ ਵੀ ਕੋਰਟ ਦੇ ਵਿੱਚ ਕਿਹਾ ਕਿ ਮੈਂ ਇਹਦੇ ਤੇ ਦੁਬਾਰਾ ਕੇਸ ਕਰੂੰਗੀ, ਪੁਲਿਸ ਨੇ ਕਿਹਾ ਵੀ ਤੁਸੀਂ ਆਪਣਾ ਪ੍ਰਾਈਵੇਟ ਵਕੀਲ ਕਰੋ, ਤੁਸੀਂ ਉਹਦੀ ਫੀਸ ਪੇ ਕਰੋ, ਜੋ ਕਰਨਾ ਕਰੋ, ਪਰ ਇਸ ਕੇਸ ਵਿੱਚ ਝੂਠੇ ਕੇਸ ਵਿੱਚ ਵਿਕਟੋਰੀਆ ਪੁਲਿਸ ਪਰ ਉਹ ਤੇਰੀ ਕੋਈ ਹੈਲਪ ਨਹੀਂ ਕਰ ਸਕਦੀ। ਫਿਰ ਉਹਦੇ ਤੋਂ ਬਾਅਦ ਉਹਨੇ ਕੀ ਕੀਤਾ ਕਿ ਮੇਰੇ ਜਿਹੜੇ ਉਹਨੂੰ ਪਾਸਪੋਰਟ ਦਾ ਜਿਹੜਾ ਨਾਂ ਸੀਗਾ ਉਹ ਡਿਫਰੈਂਟ ਸੀਗਾ, ਉਹਨੂੰ ਪਤਾ ਸੀਗਾ ਵੀ ਜਿਹੜਾ ਪਾਸਪੋਰਟ ਸੀਗਾ ਉੱਥੇ ਨਾਂ ਜਿਹੜਾ ਸੀਗਾ ਉਹ ਅਰਵਿੰਦਰ ਸਿੰਘ ਸੀਗਾ, ਤੇ ਕਿਉਂਕਿ ਇਹਨੇ ਮੇਰੇ ਕੋਲ ਅਪਲਾਈ ਕਰਾਇਆ ਸੀਗਾ ਸਾਰਾ ਕੁਛ, ਤੇ ਉਹਨੇ ਆਪ ਜਦੋਂ ਤੁਸੀਂ ਕਿਸੇ ਨੂੰ ਸਪੋਂਸਰ ਕਰਦੇ ਆ ਉਦੋਂ ਜਿਹੜਾ ਇੱਕ ਐਪਲੀਕੇਸ਼ਨ ਫਾਰਮ ਫਿਲ ਕੀਤਾ ਜਾਂਦਾ ਉਹਦੇ ਵਿੱਚ ਵੀ ਇਹ ਚੀਜ਼ ਮੈਂਸ਼ਨ ਕੀਤੀ ਜਾਂਦੀ ਆ ਕਿ ਤੁਹਾਡੇ ਜਿਹੜਾ ਪਾਰਟਨਰ ਹੈ ਚਾਹੇ ਉਹ ਮੇਲ ਹੈ ਚਾਹੇ ਫੀਮੇਲ ਆ ਉਹਦੇ ਇੱਕ ਨਾਂ ਤੋਂ ਬਣਾਉਣ, ਦੂਸਰਾ ਕੋਈ ਨਾਂ, ਈਵਨ ਕਿ ਜਿਹੜਾ ਘਰ ਦੇ ਵਿੱਚ ਆਪਣਾ ਨਿਕਨੇਮ ਹੁੰਦਾ ਛੋਟਾ ਨਾਂ ਹੁੰਦਾ ਜਿਹੜਾ ਕਹਿ ਸਕਦੇ ਉਹ ਭਰਨਾ ਪੈਂਦਾ, ਉਹ ਇਹਨੇ ਵੀ ਖਾਲੀ ਛੱਡਿਆ ਸੀਗਾ ਤੇ ਜਿੱਦਾਂ ਇਹਨੇ ਮੈਨੂੰ ਕਿਹਾ ਵੀ ਤੂੰ ਇੱਦਾਂ ਦਾ ਫਿਲ ਕਰਦੇ ਫਾਰਮ ਉਦਾਂ ਮੈਂ ਫਿਲ ਕਰਦਾ, ਉਹਨੂੰ ਉਹ ਚੀਜ਼ ਪਤਾ ਸੀ। ਤੇ ਫਿਰ ਉਹਨੇ ਕੀ ਕੀਤਾ ਕਿ ਮੇਰੀ ਕੰਪਲੇਂਟ ਇੰਡੀਆ ਵੀ ਕੀਤੀ ਔਰ ਇੱਥੇ ਵੀ ਕੀਤੀ, ਉਹਦੇ ਵਿੱਚ ਫਿਰ ਇਹ ਦੱਸਿਆ ਗਿਆ ਇਮੀਗ੍ਰੇਸ਼ਨ ਨੂੰ ਵੀ ਇਹ ਬੰਦੇ ਨੇ ਜਦੋਂ ਆਸਟ੍ਰੇਲੀਆ ਆਇਆ ਸੀਗਾ ਨਾਂ ਦਾ ਪਾਸਪੋਰਟ ਸੀਗਾ, ਜਦੋਂ ਇਹਨੇ PR ਲਈ ਆ ਉਦੋਂ ਇਹਨੇ ਇਹ ਚੀਜ਼ ਜਿਹੜੀ ਆ ਉਹ ਹਿਡਨ ਰੱਖੀ ਗਈ ਆ ਜਾਂ ਉਹ ਤੁਹਾਨੂੰ ਇਹ ਗੱਲ ਕਲੀਅਰ ਨਹੀਂ ਕੀਤੀ ਗਈ। ਉਹਦੇ ਬਿਹਾਵ ਦੇ ਉੱਤੇ ਉਸ ਟਾਈਮ ਆਪਣੇ ਪੀਟਰ ਡਾਲਟਨ ਜਿਹੜੇ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮਿਨਿਸਟਰ ਸੀਗੇ ਤੇ ਉਹ ਵੀ ਥੋੜੇ ਜਿਹੇ ਮਰਵੋਟਾ ਵਾਲੇ ਚੱਕਰ ਕਹਿ ਲਓ ਜਾਂ ਪੋਲੀਟਿਕਸ ਵਾਲੇ ਥੋੜੇ ਜਿਹੇ ਸਟ੍ਰਿਕਟ ਸੀਗੇ ਵੀ ਕੋਈ ਵੀ ਜੇ ਕੋਈ ਗਲਤੀ ਕਰਦਾ ਤਾਂ ਉਹਨੂੰ ਜਿੰਨੀ ਛੇਤੀ ਹੋ ਸਕਦਾ ਵੀ ਉਹਦਾ ਵੀਜ਼ਾ ਕੈਂਸਲ ਕਰੋ।
0: ਜੀ
1: ਤੇ ਉਸੇ ਚੱਕਰ ਦੇ ਵਿੱਚ ਮੇਰਾ ਵੀਜ਼ਾ ਕੈਂਸਲ ਕਰ ਦਿੱਤਾ। ਜਦੋਂ ਮੇਰਾ ਵੀਜ਼ਾ ਕੈਂਸਲ ਕੀਤਾ ਉਧਰ ਮੇਰੇ ਅਰਾਊਂਡ 25 ਦਿਨ ਰਹਿੰਦੇ ਸੀਗੇ ਸਿਟੀਜ਼ਨ ਅਪਲਾਈ ਕਰਨ ਚ, ਉਹਨਾਂ ਦੀ ਲੈਟਰ ਆ ਗਈ ਕਿ ਤੂੰ ਆਪਣਾ ਸਾਰਾ ਐਡਰੈਸ ਵਗੈਰਾ ਈਮੇਲ ਵਗੈਰਾ ਕਨਫਰਮ ਕਰ ਇੱਕ ਵਾਰੀ ਤੇ ਅਸੀਂ ਤੈਨੂੰ ਕੋਈ ਲੈਟਰ ਭੇਜਣੀ ਆ, ਜੇ ਤੂੰ ਨਹੀਂ ਭੇਜਦਾ 3 ਦਿਨ ਦੇ ਵਿੱਚ ਵਿੱਚ ਆਪਣਾ ਐਡਰੈਸ ਤੇ ਫਿਰ ਅਸੀਂ ਲੈਟਰ ਜਿਹੜਾ ਸਾਡੇ ਕੋਲ ਐਡਰੈਸ ਹੈਗਾ ਜੋ ਵੀ ਰਿਕਾਰਡ 'ਚ ਸ਼ੋਅ ਹੋ ਰਿਹਾ ਸੀ ਉੱਥੇ ਭੇਜ ਦੇਣੀ, ਜੇ ਉਹ ਤੈਨੂੰ ਨਹੀਂ ਮਿਲੀ ਤੇ ਉਹਦੀ ਇਮੀਗ੍ਰੇਸ਼ਨ ਜ਼ਿੰਮੇਵਾਰ ਨਹੀਂ। ਫਿਰ ਆਪਾਂ ਨੂੰ ਉਹਨਾਂ ਨੇ ਲੈਟਰ ਆ ਗਈ, ਉਸ ਤੋਂ ਬਾਅਦ ਆਪਾਂ ਉਹਦਾ ਜਵਾਬ ਦਿੱਤਾ ਉਹਨਾਂ ਨੂੰ ਥਰੂ ਵਕੀਲ, ਪਰ ਉਹਦੇ ਨਾਲ ਕਹਿੰਦੇ ਵੀ ਅਸੀਂ ਉਹਨਾਂ ਹੈਪੀ ਨਹੀਂ ਹੈਗੇ ਤੇ ਇਸ ਕਰਕੇ ਅਸੀਂ ਤੇਰਾ ਜਿਹੜਾ ਵੀਜ਼ਾ ਵਾ ਉਹ ਕੈਂਸਲ ਕਰ ਰਹੇ ਹਾਂ। ਫਿਰ ਉਹਦੇ ਤੋਂ ਬਾਅਦ ਕੇਸ ਆਪਾਂ ਲਾਇਆ AAT 'ਚ, ਉਹਦੇ ਵਿੱਚ ਵੀ ਮੇਰੀ 4-5 ਮਹੀਨੇ ਬਾਅਦ ਹੇਰਿੰਗ ਆਈ। ਈਵਨ ਕਿ ਮਤਲਬ ਜਦੋਂ ਸਾਰੇ ਡਾਕੂਮੈਂਟ ਮੇਰੇ ਉੱਤੇ ਗਏ ਸੀਗੇ ਤਾਂ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਜਿਹੜੇ ਮਤਲਬ ਕੇਸ ਸਟਰੋਂਗ ਆ ਜਾਂ ਇਹਨੇ ਮਤਲਬ ਜਿੱਤ ਜਾਣਾ, ਤੇ ਮੇਰੇ ਜੋ ਮੈਨੂੰ ਲੱਗਦਾ ਵਾ ਮੇਰੇ ਕੇਸ ਵਾਸਤੇ ਜਿਹੜੀ ਜੱਜ ਵੀ ਮੇਰੇ ਲਈ ਆਈ ਮੇਰਾ ਕੇਸ ਸੁਣਨ ਵਾਸਤੇ, ਮੇਰੇ ਵਾਸਤੇ ਜੱਜ ਵੀ ਸ਼੍ਰੇਣੀ ਤੋਂ ਲਿਆਂਦੀ ਗਈ
0: ਜੀ।
1: ਤੇ ਉਹ ਤਾਂ ਮਤਲਬ ਕਾਫੀ ਮੇਰੇ ਨਾਲ ਰੂੜ ਸੀ, ਇੱਕ ਤਾਂ ਮੇਰੀ ਆਵਾਜ਼ ਪਹਿਲਾਂ ਭਾਰੀ ਆ ਤੇ ਉਹਨੂੰ ਲੱਗਦਾ ਸੀਗਾ ਵੀ ਸ਼ਾਇਦ ਬੰਦਾ ਗੁੱਸੇ ਜਾ, ਇਹਨੂੰ ਥੋੜਾ ਹੋਰ ਗੁੱਸਾ ਚੜਾਈਏ ਤੇ ਮੈਨੂੰ ਕੋਈ ਵੱਧ ਘੱਟ ਬੋਲੇ ਜਾਂ ਟੇਬਲ 'ਚ ਠੁੱਟ ਮਾਰੇ ਜਾਂ ਕਿ ਜਿੱਦਾਂ ਬੰਦਾ ਗੁੱਸੇ 'ਚ ਕਰਦਾ, ਕੋਈ ਨਾ ਕੋਈ ਏਦਾਂ ਦੀ ਘਟਨਾ ਕਰੇ ਤੇ ਮਿਲੀ ਸੀ ਹੋ ਜੇ। ਮੈਂ ਉਹਨੂੰ ਦੱਸਿਆ ਵੀ ਕਿ ਮੇਰੀ ਆਵਾਜ਼ ਭਾਰੀ ਆ, ਮੈਂ ਗੁੱਸੇ 'ਚ ਨਹੀਂ ਹੈਗਾ, ਮੈਂ ਬਿਲਕੁਲ ਨੋਰਮਲ ਗੱਲ ਕਰ ਰਿਹਾ। ਪਰ ਉਹ ਨਹੀਂ, ਉਹਨਾਂ ਨੇ ਮਤਲਬ ਉੱਦਣ ਹੀ ਮਤਲਬ ਉਹਦੇ ਜਿਹੜਾ ਉਹਦਾ ਬਿਹੇਵੀਅਰ ਆ ਜਾਂ ਉਹਦੀ ਬੋਡੀ ਲੈਂਗੁਏਜ ਆ ਉਹਦੇ ਤੋਂ ਲੱਗਦਾ ਸੀਗਾ ਵੀ ਮਤਲਬ ਉਹ ਸਿਰਫ ਇੱਕ ਫਾਰਮੈਲਿਟੀ ਹੋ ਰਹੀ ਆ, ਜਿੱਦਾਂ ਵੀ ਲੀਗਲ ਪ੍ਰੋਸੈਸ ਹੋ ਰਿਹਾ ਇੱਕ, ਬਟ ਉਹਨੂੰ ਜੋ ਵੀ ਮੈਂ ਕਹਿ ਰਿਹਾ ਜਾਂ ਜੋ ਵੀ ਮੇਰੇ ਐਵੀਡੈਂਸ ਹੈਗੇ ਉਹਨਾਂ ਨੂੰ ਇੱਕ ਤਵੱਜੋ ਨਹੀਂ ਦਿੱਤੀ ਜਾ ਰਹੀ।
0: ਜੀ ਜੀ ਜੀ।
1: ਫਿਰ ਉਹ ਤੋਂ ਬਾਅਦ ਜਦੋਂ ਬਾਕੀ ਡਾਕੂਮੈਂਟ ਜੋ ਰਹਿੰਦੇ ਸੀ, ਮੈਂ ਵੀਰਵਾਰ ਰਾਤ ਨੂੰ 9 ਵਜੇ ਉਹਨੂੰ ਭੇਜੇ ਆ ਤੇ ਮੰਡੇ ਮਾਰਨਿੰਗ ਉਹਨੇ 17 ਪੇਜਾਂ ਦਾ 7:17 ਦਾ ਟਾਈਮ ਪਾਇਆ ਤੇ ਮੇਰਾ ਡਿਸੀਜਨ ਸੁਣਾ ਤਾ ਵੀ ਨਹੀਂ ਤੂੰ ਇੰਡੀਆ ਚਲ ਜਾ ਤੇ ਜੋ ਵੀ ਤੇਰੇ ਨਾਲ ਲੀਗਲ ਪ੍ਰੋਸੈਸ ਹੋਇਆ ਵੀ ਸਾਨੂੰ ਲੱਗਦਾ ਵੀ ਤੈਨੂੰ ਹਰ ਆਪਣਾ ਪੱਖ ਕਹਿਣ ਦਾ ਪੂਰਾ ਮੌਕਾ ਦਿੱਤਾ ਗਿਆ ਵਾ
0: ਤੇ
1: ਉਹਦੇ ਵਿਆਹ ਤੇ, ਪਰ ਅਸੀਂ ਤੇਰੀ ਕੋਈ ਹੈਲਪ ਨਹੀਂ ਕਰ ਸਕਦੇ। ਫਿਰ ਉਹ ਤੋਂ ਬਾਅਦ ਆਪਾਂ ਫੈਡਰਲ ਸਰਕਟ ਕੋਰਟ ਹੈਗੀ ਆ ਉਹਦੇ ਵਿੱਚ ਆਪਾਂ ਅਪੀਲ ਕੀਤੀ, ਉਹਦੇ ਵਿੱਚ ਵੀ ਮੇਰੀ ਰਾਊਂਡ 4-5 ਸਾਲ ਬਾਅਦ ਵਾਰੀ ਆਈ ਆ ਤੇ ਜਦੋਂ ਆਈ ਤੇ ਉੱਥੇ ਅਰਾਊਂਡ ਵਕੀਲਾਂ ਦੀ ਜਿਹੜੀ ਅਰਾਊਂਡ 4 ਘੰਟੇ ਮਤਲਬ ਬਹਿਸ ਹੋਈ ਆ ਇਮੀਗ੍ਰੇਸ਼ਨ ਦੇ ਵਕੀਲਾਂ ਦੀ ਤੇ ਮੇਰੇ ਵਕੀਲਾਂ ਦੀ
0: ਜੀ।
1: ਉਹਦੇ ਤੋਂ ਬਾਅਦ ਫਿਰ ਵੀ ਜੱਜ ਨੂੰ ਮਤਲਬ 1 ਸਾਲ ਲੱਗ ਗਿਆ ਮੇਰਾ ਫੈਸਲਾ ਕਰਨ ਨੂੰ, ਮੈਂ ਤਾਂ ਕਰਾਂ ਤੇ ਕੀ ਕਰਾਂ, ਫੈਸਲਾ ਮੇਰੇ ਹੱਕ ਚ ਕਰਾਂ ਜਾਂ ਮੇਰੇ ਖਿਲਾਫ਼ ਕਰਾਂ। ਫਿਰ ਉਹ ਮਤਲਬ ਐਂਡ ਤੇ ਜਿਹੜਾ ਮਤਲਬ ਜੱਜ ਸੀਗੀ ਉਹਨੇ ਵੀ ਮਤਲਬ ਇਹ ਲਿਖਤਾ ਫੈਸਲੇ ਚ ਵੀ ਜਿਹੜੇ ਡਾਕੂਮੈਂਟ ਪੇਸ਼ ਕੀਤੇ ਗਏ ਵੀ ਕਿ ਚਲੋ ਉਹਦੇ ਵਿਆਹ ਤੇ ਮੈਨੂੰ ਲੱਗਦਾ ਵੀ ਤੈਨੂੰ ਮੌਕਾ ਦਿੱਤਾ ਗਿਆ, ਉਹਦੇ ਵਿੱਚ ਕੋਈ ਵੀ ਐਰਰ ਨਹੀਂ ਹੈਗਾ ਜਾਂ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਇਮੀਗ੍ਰੇਸ਼ਨ ਨੇ, ਜਿਹਦੇ ਹਿਸਾਬ ਤੇ ਅਸੀਂ ਤੇਰੇ ਹੱਕ ਚ ਫੈਸਲਾ ਪਈਏ। ਤੇ ਉਹਦੇ ਤੋਂ ਬਾਅਦ ਚ ਫਿਰ ਮਿਨਿਸਟਰ ਨੂੰ ਅਪੀਲ ਕੀਤੀ 2023 ਵਿੱਚ, ਉਹ ਵੀ ਅਰਾਊਂਡ 2.5 ਮਹੀਨਿਆਂ ਬਾਅਦ ਇਹਨਾਂ ਨੇ ਵਾਪਸ ਕਰ ਦਿੱਤੀ। ਪਿਛਲੇ ਸਾਲ ਇਕੱਲੀ ਮੇਰੀ ਨਹੀਂ ਬੜੇ 2,500 ਲੋਕਾਂ ਨੂੰ ਵਾਪਸ ਆਈ ਆ, ਉਹ ਬਿਨਾਂ ਕੇਸ ਵੇਖਣ ਤੋਂ ਹੀ ਵਾਪਸ ਕਰ ਦਿੱਤਾ, ਸਿਰਫ ਉਹਤੇ ਨੈਗੇਟਿਵ ਲੈ ਕੇ ਭੇਜ ਦਿੱਤਾ ਗਿਆ ਕਿ ਵੀ ਅਸੀਂ ਇਹ ਕੇਸ ਨਹੀਂ ਵੇਖ ਰਹੇ ਤੇ ਅਸੀਂ ਨਵਾਂ ਲਾਅ ਬਣਾਇਆ, ਜੇ ਤੁਸੀਂ ਨਵੇਂ ਲਾਅ ਵਿੱਚ ਫਿੱਟ ਬੈਠਦੇ ਆ ਤਾਂ ਤੁਸੀਂ ਦੁਬਾਰਾ ਅਪਲਾਈ ਕਰ ਦਿਓ, ਫਿਰ ਅਸੀਂ ਕੇਸ ਵੇਖਾਂਗੇ, ਜੇ ਨਹੀਂ ਤਾਂ ਫਿਰ ਅਸੀਂ ਜੋ ਵੀ ਫੈਸਲਾ ਹੁਣ ਤੱਕ ਹੋਇਆ ਉਹਨੂੰ ਹੀ ਫਾਈਨਲ ਮੰਨਿਆ ਜਾਵੇ।
0: ਜੀ
1: ਤੇ ਫਿਰ ਜਿਹੜਾ ਨਵਾਂ ਲਾਅ ਆ ਫਿਰ ਅਸੀਂ ਉਹਨੂੰ ਸਟੱਡੀ ਕੀਤਾ ਤੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਕਿ ਮੇਰੇ ਤੇ ਲਾਗੂ ਹੁੰਦੀਆਂ ਸੀਗੀਆਂ। ਤੇ ਉਹਦੇ ਵਿਆਹ ਦੇ ਉੱਤੇ ਅਸੀਂ ਫਿਰ ਜਨਵਰੀ ਵਿੱਚ ਦੁਬਾਰਾ ਜਿਹੜਾ ਕੇਸ ਉਹ ਮਿਨਿਸਟਰ ਨੂੰ ਭੇਜਿਆ, ਜਿਹੜੇ ਹੁਣ ਫੈਸਲੇ ਦੀ ਅਸੀਂ ਵੇਟ ਕਰ ਰਹੇ ਹਾਂ ਜੀ। ਹੁਣ ਉਹ ਫੈਸਲਾ ਆਉਣ ਤੇ ਆ ਵੀ ਉਹ ਮਿਨਿਸਟਰ ਤੇ ਡਿਪੈਂਡ ਆ ਵੀ ਸ਼ਾਇਦ ਨੈਕਸਟ ਵੀਕ ਉਹ ਕੇਸ ਓਪਨ ਕਰ ਲਵੇ, ਨੈਕਸਟ ਮੰਥ ਕਰ ਲਵੇ, ਮੇ ਬੀ ਨੈਕਸਟ ਈਅਰ, ਉਹ ਮਤਲਬ ਉਹਦਾ ਕੋਈ ਟਾਈਮ ਪੀਰੀਅਡ ਨਹੀਂ ਹੈਗਾ।
0: ਤੇ ਜੇ ਉਹ
1: ਫੈਸਲਾ ਆ ਸਕਦਾ,
0: ਜੇ ਉਹ ਫੈਸਲਾ ਮੰਨ ਲਓ ਤੁਹਾਡੇ ਹੱਕ ਦੇ ਵਿੱਚ ਨਹੀਂ ਆਉਂਦਾ, ਉਸ ਤੋਂ ਬਾਅਦ ਤਾਂ ਫਿਰ ਕੋਈ ਅਪੀਲ ਦਲੀਲ ਨਹੀਂ ਚੱਲੇਗੀ?
1: ਨਹੀਂ, ਉਸ ਤੋਂ ਬਾਅਦ ਕੋਈ ਨਹੀਂ, ਕਿਉਂਕਿ ਜਦੋਂ ਆਪਾਂ ਮਿਨਿਸਟਰ ਨੂੰ ਇੰਟਰਵੈਂਸ਼ਨ ਲਈ ਅਪੀਲ ਕਰ ਦਿੰਦੇ ਆ ਉਹ ਫਾਈਨਲ ਹੁੰਦੀ ਆ, ਉਹਦੇ ਤੋਂ ਬਾਅਦ ਕੋਈ ਤੁਹਾਡੇ ਕੋਲ ਆਪਸ਼ਨ ਨਹੀਂ ਬਚਦੀ।
0: ਤੇ ਜਿਹੜੀ ਤੁਸੀਂ ਇਹ ਪਟੀਸ਼ਨ ਪਾਈ ਹੋਈ ਆ change.org.au ਦੇ ਉੱਪਰ ਸਾਈਨ ਤੁਸੀਂ ਲੈ ਰਹੇ ਹੋ ਕਿ ਤੁਹਾਡੇ ਹੱਕ ਦੇ ਵਿੱਚ ਝੰਡਾ ਬੁਲੰਦ ਹੋਵੇ ਅਤੇ ਤੁਹਾਨੂੰ ਘੱਟ ਤੋਂ ਘੱਟ ਰੈਜ਼ੀਡੈਂਸੀ ਸਟੇਟਸ ਦਾ ਉਹਨਾਂ ਦਾ ਤੁਹਾਡਾ ਮੁੜ ਕੇ ਬਹਾਲ ਕੀਤਾ ਜਾਏ, ਵਕੀਲਾਂ ਦਾ ਕੀ ਕਹਿਣਾ ਕਿ ਇਹਦਾ ਕੋਈ ਪ੍ਰਭਾਵ ਪੈ ਸਕਦਾ?
1: ਨਹੀਂ ਭਾਜੀ, ਲੀਗਲੀ ਤੌਰ ਤੇ ਜਿਹੜੇ ਵਕੀਲ ਆ ਨਾ, ਜਿਹੜੇ ਵੀ ਵਕੀਲ ਕੋ ਮੈਂ ਗਿਆ ਅਰਾਊਂਡ ਮੇਰੇ ਹਿਸਾਬ ਨਾਲ 30 ਵਕੀਲਾਂ ਨਾਲ ਮੇਰਾ ਵਾਹ ਪੈ ਚੁੱਕਾ ਹੁਣ ਤੱਕ
0: ਜੀ,
1: ਕੋਈ ਵੀ ਵਕੀਲ ਇਹ ਚੀਜ਼ ਨੂੰ ਰਿਕਮੈਂਡ ਨਹੀਂ ਕਰਦਾ ਪਟੀਸ਼ਨ ਪਾਉਣ ਲਈ
0: ਜੀ।
1: ਉਹਦਾ ਰੀਜ਼ਨ ਇਹ ਹੈਗਾ ਕਿ ਵਕੀਲ ਹਰ ਇੱਕ ਬੰਦੇ ਨੂੰ ਇੱਕ ਲੀਗਲੀ ਐਡਵਾਈਸ ਦਿੰਦੇ ਆ, ਜੇ ਆਪਾਂ ਨੂੰ ਵਕੀਲ ਕੋਈ ਐਡਵਾਈਸ ਦੇ ਦਿੰਦਾ ਵੀ ਤੂੰ ਪਟੀਸ਼ਨ ਪਾ ਦੇ ਤੇ ਉਹਦੇ ਨਾਲ ਤੇਰਾ ਮਸਲਾ ਜਿਹੜਾ ਉਹ ਹੱਲ ਹੋ ਸਕਦਾ, ਜੇ ਮਤਲਬ ਅਰਾਊਂਡ ਇੰਨੇ ਕੁ ਲੋਕ ਤੇਰੇ ਹੱਕ ਚ ਹਾਂ ਤਾਂ ਨਾ ਮਾਰਦੇ ਆ।
0: ਅੱਛਾ ਜੀ,
1: ਜੇ ਇਨ ਕੇਸ ਕਿਸੇ ਵੀ ਰੀਜ਼ਨ ਕਰਕੇ ਮਤਲਬ ਕਿਸੇ ਬੰਦੇ ਦਾ ਪਰਸਨਲ ਰੀਜ਼ਨ ਹੋ ਸਕਦਾ ਜਾਂ ਸਟੇਟ ਦਾ ਪੋਲੀਟੀਕਲ ਰੀਜ਼ਨ ਹੋ ਸਕਦਾ, ਜੇ ਉਹ ਫੈਸਲਾ ਉਸ ਬੰਦੇ ਦੇ ਖਿਲਾਫ਼ ਆਉਂਦਾ ਤੇ ਉਹ ਬੰਦਾ ਜਿਹੜਾ ਵਾ ਵਕੀਲ ਨੂੰ ਸੂ ਕਰ ਸਕਦਾ ਕਿ ਮੈਂ ਤੇਰੇ ਕਹਿਣ ਤੇ ਮਤਲਬ ਪਟੀਸ਼ਨ ਪਾਈ ਸੀਗੀ, ਤੂੰ ਮੇਰੇ ਕੋਲ ਇਹਨੇ ਮਤਲਬ ਪੈਸੇ ਚਾਰਜ ਕਰ ਲਏ, ਜਾਂ ਮੇਰਾ ਪਟੀਸ਼ਨ ਪਾਉਣ ਤੋਂ ਬਾਅਦ ਉਹਦੀ ਐਡਵਰਟਾਈਜਮੈਂਟ ਤੇ ਜਾਂ ਮਤਲਬ ਕਿਸੇ ਵੀ ਤਰੀਕੇ ਮੇਰਾ ਇੰਨਾ ਖਰਚਾ ਹੋ ਗਿਆ
0: ਜੀ,
1: ਤੇ ਫਿਰ ਆਪਾਂ ਵਕੀਲ ਨੂੰ ਸੂ ਕਰ ਸਕਦੇ। ਤਾਂ ਲੀਗਲੀ ਕੋਈ ਵੀ ਵਕੀਲ ਤੁਹਾਨੂੰ ਇਹ ਚੀਜ਼ ਦੀ ਐਡਵਾਈਜ਼ ਨਹੀਂ ਦਿੰਦਾ ਜਿਹੜੀ ਕਿ ਮਤਲਬ ਇੱਕ ਟਾਈਮ ਜਾ ਕੇ ਵਕੀਲ ਦੇ ਖਿਲਾਫ਼ ਹੀ ਚੱਲ ਜਾਵੇ
0: ਜੀ। ਜਾਣੀ ਇੱਕ ਸਮਾਜਿਕ ਪੱਖ ਕਹਿ ਸਕਦੇ ਹਾਂ ਕਿ ਜਿਹੜੀ ਮੂਹਰੇ ਮਿਨਿਸਟਰੀ ਬੈਠੀ ਆ ਜਾਂ ਜਿਹੜੀ ਮੂਹਰੇ ਕੋਈ ਜੂਰੀ ਬੈਠੀ ਆ ਉਹਨਾਂ ਦੇ ਉੱਪਰ ਉਹਦਾ ਕੀ ਪ੍ਰਭਾਵ ਪੈਂਦਾ ਆ, ਹਾਂ ਪਾਸੇ ਨੂੰ ਚੱਲ ਜਾਣ ਜਾਂ ਨਾ ਪਾਸੇ ਨੂੰ ਚੱਲ ਜਾਣ,
1: ਕਿਉਂਕਿ ਜਿਹੜਾ ਵਕੀਲ ਆ ਵਕੀਲ ਤੁਹਾਨੂੰ ਐਡਵਾਈਸ ਦੇ ਸਕਦਾ ਵਾ, ਵਕੀਲ ਨੇ ਐਡਵਾਈਸ ਇੱਕ ਲਿਮਿਟ ਚ ਜਾਂ ਇੱਕ ਬਾਉਂਡਰੀ ਤੱਕ ਜਾ ਕੇ ਦੇਣੀ, ਉਹ ਤੋਂ ਅੱਗੇ ਨਹੀਂ ਦੇ ਸਕਦਾ
0: ਜੀ,
1: ਕਿਉਂਕਿ ਮਤਲਬ ਵਕੀਲ ਕੋਲ ਤਾਂ ਵੇਖੋ ਰੋਜ਼ ਹੀ ਇੱਦਾਂ ਦੇ ਕੇਸ ਆਉਣੇ ਆ। ਵਕੀਲ ਦਾ ਕੰਮ ਆ ਕਿ ਬੰਦੇ ਨੂੰ ਸਲਾਹ ਦੇਣੀ, ਕਿਉਂਕਿ ਵਕੀਲ ਨੂੰ ਲੋੜ ਪੈਸਿਆਂ ਦੀ ਆ, ਬੰਦੇ ਨੂੰ ਲੋੜ ਵਕੀਲ ਦੀ ਆ, ਉਹਨੇ ਇੱਕ ਬਾਉਂਡਰੀ ਤੱਕ ਜਾਣਾ, ਕਿਉਂਕਿ ਵਕੀਲ ਕਦੀ ਵੀ ਆਪਣਾ ਲਾਇਸੈਂਸ ਲਈ ਸਰਦਰਦੀ ਨਹੀਂ ਖੜੀ ਕਰੂਗਾ ਕਿਸੇ ਦਾ ਕਰਕੇ, ਪਰਸਨਲ ਮੈਟਰ ਨਹੀਂ ਲਊਗਾ ਨਾ
0: ਜੀ। ਬਿਲਕੁਲ ਜੀ ਜੀ, ਕੁਛ ਹੋਰ ਕਹਿਣਾ ਚਾਹੋ?
1: ਮਰੀਜ਼ ਆਉਂਦੇ ਡੇਲੀ, ਉਹਨਾਂ ਚੋਂ ਕਈ ਮਰੀਜ਼ ਸਹੀ ਹੋ ਜਾਂਦੇ ਆ, ਕਈਆਂ ਦੀ ਡੈਥ ਵੀ ਹੋ ਜਾਂਦੀ ਆ, ਪਰ ਡਾਕਟਰ ਕਿਸੇ ਨੂੰ ਪਰਸਨ ਹੀ ਨਹੀਂ ਲਊਗਾ ਨਾ, ਜੇ ਪਰਸਨ ਹੀ ਲੈਣ ਲੱਗ ਪਊਗਾ ਤਾਂ ਫਿਰ ਉਹ ਸ਼ਾਇਦ ਉਹ ਕਾਮਯਾਬ ਨਾ ਹੋਵੇ। ਉਹ ਸੇਮ ਹੀ ਵਕੀਲ ਆ, ਵਕੀਲ ਕਿਸੇ ਵੀ ਕੇਸ ਨੂੰ ਪਰਸਨ ਹੀ ਨਹੀਂ ਲੈਂਦਾ, ਆਪਾਂ ਉਹਦੇ ਵਾਸਤੇ ਇੱਕ ਕਲਾਇੰਟ ਹੀ ਆ, ਚਾਹੇ ਉਹ ਤੁਸੀਂ ਹੋ ਸਕਦੇ ਆ, ਮੈਂ ਹੋ ਸਕਦਾ, ਚਾਹੇ ਕੋਈ ਥਰਡ ਪਰਸਨ ਹੋ ਸਕਦਾ, ਉਹ ਉਹਨੂੰ ਇੱਕ ਲਿਮਿਟ ਤੱਕ ਹੀ ਗਾਈਡ ਕਰੂਗਾ ਜੀ।
0: ਜੀ ਧੰਨਵਾਦ ਕਰਦੇ ਹਾਂ ਤੁਹਾਡੇ ਸਮੇਂ ਦਾ, ਤੁਹਾਡਾ ਸੁਨੇਹਾ ਪਹੁੰਚਾਉਣਾ ਸਾਡਾ ਫਰਜ਼ ਸੀਗਾ, ਅਤੇ ਅਸੀਂ ਚਾਹਾਂਗੇ ਕਿ ਜਿਹੜੇ ਦੂਸਰੀ ਧਿਰ ਆ ਜਿਸ ਉਹਨਾਂ ਨਾਲ ਵੀ ਸਾਡਾ ਸੰਪਰਕ ਬਣੇ ਜਾਂ ਉਹ ਸਾਨੂੰ ਸੁਣਦੇ ਹੋਣ, ਉਹ ਵੀ ਆਪਣਾ ਪੱਖ ਦੇ ਸਕਦੇ ਆ, ਕੋਈ ਅਸੀਂ ਇਹਦੇ ਵਿੱਚ ਜ਼ੋਰ ਜ਼ਬਰਦਸਤੀ ਤਾਂ ਨਹੀਂ ਕਰ ਸਕਦੇ, ਅਜੇ ਤੱਕ ਸਮਾਜਿਕ ਸੁਨੇਹਾ ਦੇ ਸਕਦੇ ਹਾਂ ਅਸੀਂ
1: ਇਸ। ਹਾਂਜੀ ਬਿਲਕੁਲ, ਉਹਨਾਂ ਨੂੰ ਵੀ ਹੱਕ ਆਪਣਾ ਰੱਖਣ ਦਾ। ਹਾਂਜੀ
0: ਜੀ, ਅਤੇ ਅਸੀਂ
1: ਮਤਲਬ ਸੁਣਦੇ ਹਾਂ ਤਾਂ ਮੈਂ ਤਾਂ ਆਪ ਕਹਿੰਦਾ ਮਤਲਬ ਕਮ ਫਾਰਵਰਡ ਐਂਡ ਬਿਲਕੁਲ ਆਪਣਾ ਪੱਖ ਰੱਖਣ ਕੀ ਹੈਗਾ, ਕਿਉਂਕਿ ਮਤਲਬ ਜਿੰਨੇ ਹੋਰ ਆਪਣੇ ਸੁਣਨ ਵਾਲੇ ਆ ਜਾਂ ਆਪਣਾ ਆਪਣੀ ਪੰਜਾਬੀ ਕਮਿਊਨਿਟੀ ਆ ਜਾਂ ਇੰਡੀਅਨ ਕਮਿਊਨਿਟੀ ਆ, ਉਹਨਾਂ ਨੂੰ ਵੀ ਪਤਾ ਲੱਗੇ ਆਸਟ੍ਰੇਲੀਆ ਵਿੱਚ ਕੀ ਹੋ ਰਿਹਾ, ਮਤਲਬ ਕਿਹੋ ਜਿਹੇ ਹਾਲਾਤ ਚੱਲ ਰਹੇ ਆ, ਕਿਉਂਕਿ ਆਸਟ੍ਰੇਲੀਆ ਬਾਹਰੋਂ ਦੇਖਣ ਨੂੰ ਕੁਛ ਹੋਰ ਲੱਗਦਾ ਤੇ ਅੰਦਰੋਂ ਕੁਛ ਹੋਰ ਹੈਗਾ। ਉਹ ਚੀਜ਼ਾਂ ਏਦਾਂ ਦੀਆਂ ਵੀ ਉਹ ਖੇਡਣ ਹੀ ਰਹਿ ਜਾਂਦੀਆਂ, ਪਰ ਮੈਂ ਨਹੀਂ ਚਾਹੁੰਦਾ ਕਿ ਉਹ ਖੇਡਣ ਰਹਿਣ, ਉਹ ਸਮਾਂ ਓਪਨ ਹੋਣੀਆਂ ਚਾਹੀਦੀਆਂ ਉਹਦੇ ਨਾਲ। ਚਲੋ ਮਤਲਬ ਜੇ ਕਿਸੇ ਇੱਕ ਬੰਦੇ ਦਾ ਵੀ ਫਾਇਦਾ ਹੁੰਦਾ, ਕੋਈ ਇੱਕ ਬੰਦਾ ਅਵੇਅਰ ਹੋ ਜਾਂਦਾ ਜਾਂ ਉਹ ਆਪਣੇ ਆਪ ਨੂੰ ਬਚਾ ਲੈਂਦਾ, ਤਾਂ ਮੈਨੂੰ ਲੱਗਦਾ ਵੀ ਸ਼ਾਇਦ ਅਸੀਂ ਕਾਮਯਾਬ ਹੋਵਾਂ ਉਹਦੇ 'ਚ।
0: ਜੀ ਬਿਲਕੁਲ ਜੀ, ਕਿਉਂਕਿ ਸਾਡਾ ਵੀ ਇਹੀ ਮਨੋਰਥ ਹੈ ਕਿ ਅਸੀਂ ਕਿਸੇ ਦੀ ਕੋਈ ਸਾਈਡ ਨਹੀਂ ਲੈਣੀ, ਅਸੀਂ ਕੋਈ ਵਕੀਲ ਨਹੀਂ, ਅਸੀਂ ਕੋਈ ਜੱਜ ਨਹੀਂ ਹੈਗੇ, ਅਸੀਂ ਕੋਈ ਫੈਸਲੇ ਨਹੀਂ ਸੁਣਾਉਣੇ। ਸਾਡੇ ਲਈ ਸਾਰੇ ਚੰਗੇ ਨੇ, ਸਾਰੇ ਮੰਦੇ ਨੇ, ਲੇਕਿਨ ਹਾਂ ਸਾਡੇ ਭਾਈਚਾਰੇ ਦੇ ਵਿੱਚ ਜੇ ਅਗਰ ਇਸ ਤਰ੍ਹਾਂ ਦੇ ਵਿਗਾੜ ਆਉਂਦੇ ਨੇ, ਉਹ ਕੋਈ ਜ਼ਰੂਰੀ ਨਹੀਂ ਕਿ ਇੱਕ ਦੇ ਨਾਲ ਉਹਦਾ ਵਾਸਤਾ ਪਿਆ, 100 ਵੀ ਹੋ ਸਕਦੇ, ਹਜ਼ਾਰਾਂ ਵੀ ਹੋ ਸਕਦੇ ਆ। ਉਹਦੇ ਵਿੱਚੋਂ ਕੁਝ ਸਿੱਖਣ ਨੂੰ ਮਿਲ ਜਾਏ, ਸਾਡਾ ਭਾਈਚਾਰਾ ਹੋਰ ਅੱਗੇ ਤਰੱਕੀ ਕਰ ਜਾਏ, ਜਿੱਥੇ ਜਿੱਥੇ ਕੋਈ ਟਰਨਿੰਗ ਪੁਆਇੰਟ ਬਣਦੇ ਨੇ ਕਿ ਸਾਡਾ ਘਰ ਟੁੱਟਣ ਵਾਲਾ ਆ, ਅਗਾਂਹ ਤੋਂ ਉਹ ਕੋਈ ਉੱਥੋਂ ਸਬਕ ਲੈ ਕੇ ਕੋਈ ਹੋਰ ਘਰ ਬਚ ਜਾਏ, ਸਾਡੀ ਤਾਂ ਇਹੀ ਤਮੰਨਾ ਆ। ਸੋ ਜਾਂਦੇ ਜਾਂਦੇ ਅੱਜ ਦੀ ਗੱਲਬਾਤ ਸਾਨੂੰ ਇਹ ਸੋਚਣ 'ਤੇ ਮਜਬੂਰ ਕਰਦੀ ਹੈ ਕਿ ਜ਼ਿੰਦਗੀ ਵਿੱਚ ਫੈਸਲੇ ਅਤੇ ਰਿਸ਼ਤੇ ਕਿੰਨੇ ਮਹੱਤਵਪੂਰਨ ਹੁੰਦੇ ਨੇ, ਅਤੇ ਕਈ ਵਾਰ ਇੱਕ ਫੈਸਲਾ ਪੂਰੀ ਜ਼ਿੰਦਗੀ 'ਤੇ ਅਸਰ ਪਾ ਸਕਦਾ ਹੈ। ਅਸੀਂ ਫਿਰ ਦੁਹਰਾਉਣਾ ਚਾਹੁੰਦੇ ਹਾਂ ਕਿ ਇਹ ਇੱਕ ਪਾਸੇ ਦੀ ਕਹਾਣੀ ਹੈ, ਅਤੇ ਸੱਚਾਈ ਦੇ ਹੋਰ ਪੱਖ ਵੀ ਹੋ ਸਕਦੇ ਹਨ ਜਿਨ੍ਹਾਂ ਦਾ ਹਮੇਸ਼ਾ ਵੈਲਕਮ ਰਹੇਗਾ। ਤੁਸੀਂ ਆਪਣੀ ਰਾਏ ਸਾਡੇ ਨਾਲ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਨਾ। ਸੋ ਤੁਹਾਡਾ ਹੋਸਟ ਹਰਜੀਤ ਦਲਸਾੜਾ ਅਤੇ ਸਾਡੇ ਨਾਲ ਰਾਬਤਾ ਬਣਿਆ ਸੀ ਰਵਿੰਦਰ ਸਿੰਘ ਜੀ ਹੁਣਾਂ ਦਾ, ਅਤੇ ਧੰਨਵਾਦ ਰਵਿੰਦਰ ਜੀ, ਤੁਸੀਂ ਸਮਾਂ ਕੱਢਿਆ, ਸ਼ੁਕਰੀਆ ਜੀ।
1: ਹਾਂਜੀ ਧੰਨਵਾਦ ਸਾਰਿਆਂ ਦਾ ਜੀ। ਮੇਰੀ ਜਿਹੜੀ ਪਟੀਸ਼ਨ ਆ ਤੁਹਾਨੂੰ ਫੇਸਬੁੱਕ 'ਤੇ ਮਿਲ ਜੂਗੀ, ਮੇਰੀ ਜਿਹੜੀ ਫੇਸਬੁੱਕ ਆ ਅਕਾਊਂਟ ਆ ਉਹਦਾ ਨਾਂ ਹੈਗਾ ਰਵੀ ਬੱਗਾ, RAVIBAGGA। ਤੁਸੀਂ ਇੱਥੋਂ ਸਰਚ ਕਰੋਗੇ ਤਾਂ ਤੁਹਾਨੂੰ ਉਹਦੇ 'ਤੇ ਮੇਰੀ ਪ੍ਰੋਫਾਈਲ ਦੇ ਉੱਤੋਂ, ਤੁਹਾਨੂੰ ਪ੍ਰੋਫਾਈਲ ਦੇ ਵਿੱਚੋਂ ਤੁਹਾਨੂੰ ਪਟੀਸ਼ਨ ਦਾ ਲਿੰਕ ਮਿਲ ਜੂਗਾ, ਅਤੇ ਤੁਸੀਂ ਉਹਨੂੰ ਸਾਈਨ ਕਰ ਸਕਦੇ ਹੋ। ਕੁਛ ਵੀ ਉਹਦੀ ਪੇ ਕਰਨ ਦੀ ਲੋੜ ਨਹੀਂ, ਤੁਸੀਂ ਸਿਰਫ ਆਪਣਾ ਨਾਂ, ਈਮੇਲ ਅਤੇ ਆਪਣਾ ਜਿਹੜਾ ਵੀ ਸੰਪਰਕ ਜੇ ਤੁਸੀਂ ਰਹਿੰਦੇ, ਸਿਰਫ ਉਹਦਾ ਪੋਸਟ ਕੋਡ ਹੀ ਭਰਨਾ ਵਾ, ਅਤੇ ਉਹਦੇ ਤੋਂ ਬਾਅਦ ਤੁਸੀਂ ਉਹਨੂੰ ਸਿਰਫ ਆਪਣੇ ਫਰੈਂਡ ਸਰਕਲ ਜਾਂ ਆਪਣੇ ਫੈਮਿਲੀ ਮੈਂਬਰ ਜਾਂ ਤੁਹਾਡਾ ਕੋਈ ਵਟਸਐਪ ਗਰੁੱਪ ਆ ਉਹਦੇ ਵਿੱਚ ਤੁਸੀਂ ਸ਼ੇਅਰ ਕਰ ਦਿਓ। ਫਿਰ ਵੀ ਮੈਂ ਦੱਸਦਾ ਮੇਰਾ ਜਿਹੜਾ ਫੇਸਬੁੱਕ ਦਾ ਪੇਜ ਆ ਰਵੀ ਬੱਗਾ ਦੇ ਨਾਂ ਦਾ, ਤੁਸੀਂ ਸਰਚ ਕਰੋਗੇ ਤੁਹਾਨੂੰ ਮਿਲ ਜੂਗਾ, ਉਹਦੇ ਵਿੱਚ ਤੁਸੀਂ ਜਾਓਗੇ ਅਤੇ ਤੁਹਾਨੂੰ ਉਹ 'ਚ ਪਟੀਸ਼ਨ ਮਿਲ ਜਾਣੀ ਆ। ਅਤੇ ਜੇ ਤੁਹਾਨੂੰ ਫਿਰ ਵੀ ਲਿੰਕ ਨਹੀਂ ਮਿਲਦਾ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ, ਮੇਰਾ ਨੰਬਰ 0435-30-3725 ਹੈਗਾ। ਅਤੇ ਜੇ ਤੁਸੀਂ ਅਰਾਊਂਡ ਮੈਲਬੋਰਨ ਹੈਗੇ ਆ, ਅਤੇ ਮੈਲਬੋਰਨ ਦੇ ਵਿੱਚ ਜਿੰਨੇ ਵੀ ਮੇਨ ਗੁਰੂ ਘਰ ਹੈਗੇ ਆ ਸਾਰਿਆਂ ਦੇ ਨੋਟਿਸ ਬੋਰਡ ਦੇ ਉੱਤੇ ਤੁਹਾਨੂੰ ਇੱਕ ਪੋਸਟਰ ਲੱਗਾ ਮਿਲ ਜੂਗਾ, ਉਦੋਂ ਕਿਊ ਆਰ ਕੋਡ ਨੂੰ ਸਕੈਨ ਕਰੋਗੇ ਅਤੇ ਉਹ ਤੁਹਾਨੂੰ ਸਿੱਧਾ ਉਹ ਪਟੀਸ਼ਨ 'ਤੇ ਲੈ ਜੂਗਾ।
0: ਜੀ ਧੰਨਵਾਦ ਜੀ ਰਵਿੰਦਰ ਜੀ, ਸ਼ੁਭਕਾਮਨਾਵਾਂ। ਜਿੱਥੇ ਜਿੱਥੇ ਵੀ ਕੋਈ ਸੱਚਾਈ ਹੈ, ਅਸੀਂ ਚਾਹਵਾਂਗੇ ਕਿ ਉਹਦੀ ਜਿੱਤ ਹੋ ਜਾਏ। ਧੰਨਵਾਦ ਜੀ।
1: ਧੰਨਵਾਦ ਭਾਅ ਜੀ, ਧੰਨਵਾਦ ਤੁਹਾਨੂੰ ਟਾਈਮ ਦੇਣ ਲਈ
0: ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।

ਜੀ ਇਹ ਸਨ ਮੈਲਬਨ ਤੋਂ ਰਵਿੰਦਰ ਸਿੰਘ ਜੀ, ਜਿਨ੍ਹਾਂ ਦੀ ਪਟੀਸ਼ਨ ਚੱਲ ਰਹੀ ਹੈ। ਫੈਮਿਲੀ ਦੇ ਵਿੱਚ ਖਰਾਬੀ ਹੋਈ ਅਤੇ ਉਹਨਾਂ ਦੀ ਅੱਜ ਪੀ ਆਰ ਵੀ ਖਤਰੇ ਦੇ ਵਿੱਚ ਹੈ। ਚਲੋ ਖੈਰ, ਅਸੀਂ ਕੋਈ ਜੱਜ ਨਹੀਂ ਹੈਗੇ, ਅਸੀਂ ਕੋਈ ਵਕੀਲ ਨਹੀਂ ਹੈਗੇ, ਅਸੀਂ ਕੋਈ ਕਾਨੂੰਨ ਨਹੀਂ ਹੈਗੇ। ਅਸੀਂ ਤਾਂ ਇੱਕ ਸਮਾਜਿਕ ਸੁਨੇਹਾ ਲਾਉਣਾ ਸੀ, ਉਹ ਲਗਾ ਦਿੱਤਾ। ਸਾਡੇ ਨਾਲ ਹੋਰ ਵੀ ਇਹਦੇ ਨਾਲ ਸੰਬੰਧਿਤ ਪਾਰਟੀ ਅਗਰ ਕੋਂਟੈਕਟ ਕਰਨ ਜਾਂ ਸਾਨੂੰ ਮੌਕਾ ਮਿਲੇ, ਅਸੀਂ ਉਹਨਾਂ ਦੀ ਪੱਖ ਵੀ ਜ਼ਰੂਰ ਤੁਹਾਡੇ ਸਨਮੁੱਖ ਕਰਦੇ ਚੱਲਾਂਗੇ। ਤੁਸੀਂ ਇਸ ਵਕਤ ਰੇਡੀਓ 4 98.1 ਐਫ ਐਮ ਗੰਗਰਪੁਰ ਬਿਸਮਸ ਸਟੇਰੇ ਦੇ ਨਾਲ ਮੈਂ ਹਰਜੀਤ ਸਾੜਾ ਕਹਾਉਂਦਾ। ਪੰਜਾਬ ਪ੍ਰੋਗਰਾਮ ਹਰ ਸ਼ਨਿਚਰਵਾਰ 9 ਤੋਂ 10 ਲਾਈਵ ਤੁਹਾਡੇ ਸਨਮੁੱਖ ਹੁੰਦਾ ਹੈ। www.4ev.org.au ਦੇ ਉੱਪਰ ਤੁਸੀਂ ਇਸ ਨੂੰ ਲਾਈਵ ਸੁਣ ਸਕਦੇ ਹੋ, ਐਪਸ ਵਿੱਚ ਸੁਣ ਸਕਦੇ ਹੋ। 3240868636 3240 'ਤੇ ਮੇਰਾ ਆਪਣਾ ਨੰਬਰ ਹੈ, 0402503340। ਰੇਡੀਓ ਥੋਰਨ ਵੀ ਚੱਲ ਰਿਹਾ ਜੀ, 7 ਅਪ੍ਰੈਲ ਤੋਂ 8 ਮਈ ਤੱਕ ਚੱਲਦਾ ਰਹੇਗਾ। ਰੇਡੀਓ ਥੋਰਨ ਮਤਲਬ ਕਿ ਕਮਿਊਨਿਟੀ ਰੇਡੀਓ, ਜਿੱਥੇ ਮਲਟੀਕਲਚਰਲ ਲੈਂਗੁਏਜਸ ਤੁਹਾਡੇ ਸਨਮੁੱਖ ਹੁੰਦੀਆਂ ਨੇ, ਉਹਨੂੰ ਤੁਸੀਂ ਡੋਨੇਸ਼ਨ ਦੇ ਸਕਦੇ ਹੋ। ਕਿਵੇਂ ਡੋਨੇਸ਼ਨ ਦੇ ਸਕਦੇ ਹੋ? ਔਨਲਾਈਨ ਜਾ ਸਕਦੇ ਹੋ, www.givenow.com.au/radiothorn। ਫੋਨ ਨੰਬਰ 07-3240-8688, ਇੱਥੇ ਤੁਸੀਂ ਕਾਲ ਲਗਾ ਸਕਦੇ ਹੋ। ਅਤੇ ਜਾਂ ਫਿਰ ਹੋਰ ਵੀ ਕੁਝ ਜ਼ਰੀਏ ਨੇ, ਤੁਸੀਂ ਉਹਨਾਂ ਦੇ ਉੱਪਰ ਵੀ ਰਾਬਤਾ ਬਣਾ ਸਕਦੇ ਹੋ। ਬੈਂਕ ਟ੍ਰਾਂਸਫਰ ਕਰ ਸਕਦੇ ਹੋ, ਤੁਸੀਂ ਕਾਲ ਕਰਕੇ ਗਰੁੱਪ ਦਾ ਨਾਮ ਦੱਸ ਦਿਓ ਕਿ ਤੁਸੀਂ ਪੰਜਾਬੀ ਨਾਲ ਸੰਬੰਧਿਤ ਹੋ, ਤਾਂ ਪੰਜਾਬੀ ਗਰੁੱਪ ਦਾ ਨਾਮ ਦੱਸ ਦਿਓ, ਉਹਦੇ ਥਰੂ ਤੁਹਾਡੇ ਪੈਸੇ ਚਲੇ ਜਾਣਗੇ। ਜਾਂ ਤੁਸੀਂ info@4ev.org.au ਦੇ ਉੱਪਰ ਤੁਸੀਂ ਈਮੇਲ ਕਰਕੇ ਕਰ ਸਕਦੇ ਹੋ, ਜਾਂ ਸਿੱਧਾ ਹੀ ਵੈਬਸਾਈਟ ਦੇ ਉੱਪਰ ਜਾਓ, www.4ev.org.au ਦੇ ਉੱਪਰ। ਸੋ ਕਿਉਂਕਿ ਇਹ ਮੰਚ ਹੈ ਜਿੱਥੇ ਤੁਸੀਂ ਆਪਣੀ ਭਾਸ਼ਾ ਨੂੰ ਆਪਣੇ ਭਾਈਚਾਰੇ ਦੇ ਰੂਬਰੂ ਕਰਦੇ ਹਾਂ ਅਤੇ ਨਾਲ ਜੋੜਦੇ ਹਾਂ ਗੱਲਾਂ, ਜਿੱਥੇ ਮਾਂ ਬੋਲੀ ਪੰਜਾਬੀ ਦੀਆਂ ਹੁੰਦੀਆਂ ਨੇ ਅਤੇ ਸਾਡੇ ਆਪਣੇ ਮਸਲਿਆਂ ਦੀਆਂ ਵੀ ਹੁੰਦੀਆਂ ਨੇ, ਉਹ ਮਸਲਾ ਅੱਜ ਤੁਹਾਡੇ ਸਨਮੁੱਖ ਵੀ ਕੀਤਾ। ਖੈਰ, ਗੀਤ ਸੰਗੀਤ ਦੀ ਵੀ ਫਰਮਾਇਸ਼ ਹੋ ਚੁੱਕੀ ਹੈ, ਗੀਤ ਲੈ ਕੇ ਚੱਲਦੇ ਹਾਂ। ਦਿਲਜੀਤ ਦੋਸਾਂਝ ਦਾ ਮੋਰਨੀ ਸੁਣਨਾ ਚਾਹੁੰਦੇ ਨੇ, ਲਓ ਜੀ ਫਿਰ ਚੱਕੋ ਮੋਰਨੀ।

ਨਾਲ ਇੱਕ ਦੂਸਰੇ ਫਾਇਦੇ ਆ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ ਹਾਂ ਫਤਿਹ ਨਾਲ ਇੱਕ

0: ਨਾਲ ਇੱਕ ਦਿਨ ਸਫੈਦਿਆਂ ਦੇ ਨਾਂ ਜਿੰਨੇ ਨੇ ਜੀਡੀ ਰੋਡ ਦੇ ਉੱਤੇ ਉਹਦੇ ਨਾਲ ਇੱਕ ਦਿਨ ਸਫੈਦਿਆਂ ਦੇ ਨਾਂ ਜਿੰਨੇ ਨੇ ਜੀਡੀ ਰੋਡ ਦੇ ਉੱਤੇ
1: Take it, Uncle Ether. Sweets, that sweet is. New, what kind of sweet is it? I have bought a new car, yes. Good, and why do you want to buy a new one? Make sweets for the new car?

ਨਿਊਜ਼ੀਲੈਂਡ ਦੇ ਵਿੱਚ ਇੱਕ ਸਾਲ ਦੇ ਵਿੱਚ ਕਰੀਬ 70,000 ਤੋਂ ਵੱਧ ਨਾਗਰਿਕ ਆਪਣੇ ਦੇਸ਼ ਤੋਂ ਪਲਾਇਨ ਕਰ ਗਏ। ਹਾਲਾਂਕਿ ਸੁਣਨ ਦੇ ਵਿੱਚ ਇਹ ਅੰਕੜਾ ਮਾਮੂਲੀ ਲੱਗਦਾ ਹੈ, ਪਰ ਇਸ ਟਾਪੂ ਦੇਸ਼ ਦੀ ਆਬਾਦੀ ਦਾ ਲਗਭਗ 1.4% ਹੈ। ਦਹਾਕਿਆਂ ਦੇ ਵਿੱਚ ਨਿਊਜ਼ੀਲੈਂਡ ਵਾਸੀਆਂ ਦਾ ਇਹ ਸਭ ਤੋਂ ਵੱਡਾ ਪ੍ਰਵਾਸ ਦੇਸ਼ ਦੇ ਵਿੱਚ ਚਿੰਤਾ ਪੈਦਾ ਕਰਨ ਲੱਗ ਪਿਆ। ਪਰ ਕੀ ਪਤਾ ਹੈ ਕਿ ਇਹ ਲੋਕ ਜਾ ਕਿੱਥੇ ਰਹੇ ਨੇ? ਆਸਟ੍ਰੇਲੀਆ। ਹਾਲਾਂਕਿ ਇਹ ਵਰਤਾਰਾ ਨਵਾਂ ਨਹੀਂ ਹੈ, ਪਰ ਇਸਦੀ ਤੀਬਰਤਾ ਅਤੇ ਸੰਦਰਭ ਨਵਾਂ ਹੈ। ਇਸ ਵਰਤਾਰੇ ਨੂੰ ਸਮਝਦੇ ਹਾਂ ਇਸ ਰਿਪੋਰਟ ਦੇ ਵਿੱਚ। ਮੈਂ ਹਾਂ ਤਨੀਸ਼ਾ ਚੌਹਾਨ ਅਤੇ ਸਵਾਗਤ ਹੈ ਤੁਹਾਡਾ ਬੀਬੀਸੀ ਨਿਊਜ਼ ਪੰਜਾਬੀ ਦੇ ਵਿੱਚ। ਪਿਛਲੇ ਕੁਝ ਦਹਾਕਿਆਂ ਤੋਂ ਨਿਊਜ਼ੀਲੈਂਡ ਦੀ ਆਬਾਦੀ ਦੇ ਵਿੱਚ ਮਾਮੂਲੀ ਕਮੀ ਦਰਜ ਹੋ ਰਹੀ ਸੀ, ਜੋ ਕਿ ਪ੍ਰਵਾਸੀਆਂ ਦੇ ਆਉਣ ਦੇ ਨਾਲ ਪੂਰੀ ਹੋ ਜਾਂਦੀ ਸੀ। ਹਾਲਾਂਕਿ ਪਿਛਲੇ 2 ਸਾਲਾਂ ਦੇ ਵਿੱਚ ਦੇਸ਼ ਛੱਡਣ ਦੀ ਪ੍ਰਕਿਰਿਆ ਅਚਾਨਕ ਤੇਜ਼ ਹੋ ਗਈ। ਨਿਊਜ਼ੀਲੈਂਡ ਦੇ ਪ੍ਰਵਾਸੀ ਦਾ ਪ੍ਰੋਫਾਈਲ ਪਹਿਲਾਂ ਇੱਕ ਅਜਿਹੇ ਨੌਜਵਾਨ ਦਾ ਹੁੰਦਾ ਸੀ, ਜੋ ਕਿ ਗੁਆਂਢੀ ਦੇਸ਼ ਦੇ ਵਿੱਚ ਕੁਝ ਸਾਲਾਂ ਦੇ ਲਈ ਆਪਣੀ ਕਿਸਮਤ ਅਜ਼ਮਾਉਂਦਾ ਸੀ। ਪਰ ਅੱਜ ਵੱਧ ਤੋਂ ਵੱਧ ਤਜਰਬੇਕਾਰ ਕਾਮੇ ਵਾਪਸ ਆਉਣ ਦੀ ਕਿਸੇ ਸਪਸ਼ਟ ਯੋਜਨਾ ਤੋਂ ਬਿਨਾਂ ਹੀ ਦੇਸ਼ ਛੱਡ ਰਹੇ ਨੇ। ਕੁਝ ਮਾਹਰਾਂ ਦੇ ਲਈ ਇਹ ਬਦਲਾਅ ਅਤੇ ਬਾਹਰ ਜਾਣ ਵਾਲਿਆਂ ਦੀ ਵੱਧਦੀ ਗਿਣਤੀ ਇਹ ਸੰਕੇਤ ਦਿੰਦੀ ਹੈ ਕਿ ਨਿਊਜ਼ੀਲੈਂਡ ਸਿਰਫ ਇੱਕ ਆਮ ਪ੍ਰਵਾਸ ਚੱਕਰ ਤੋਂ ਕਿਤੇ ਵੱਧ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਸਮਝਦੇ ਹਾਂ ਕਿ ਹੋ ਕੀ ਰਿਹਾ। ਅੰਕੜੇ ਪੁਸ਼ਟੀ ਕਰਦੇ ਨੇ ਕਿ ਨਿਊਜ਼ੀਲੈਂਡ ਵਾਸੀਆਂ ਦਾ ਜਾਣਾ ਇੱਕ ਅਸਾਧਾਰਨ ਪੜਾਅ ਦੇ ਵਿੱਚ ਦਾਖਲ ਹੋ ਗਿਆ। ਰਾਸ਼ਟਰੀ ਅੰਕੜਾ ਏਜੰਸੀ ਸਟੇਟਸ NZ ਦੇ ਅੰਕੜਿਆਂ ਦੇ ਅਨੁਸਾਰ ਮਹਾਮਾਰੀ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਵਿੱਚ ਨਾਗਰਿਕਾਂ ਦਾ ਸ਼ੁੱਧ ਨੁਕਸਾਨ, ਯਾਨੀ ਕਿ ਪਲਾਇਨ ਕਰਨ ਵਾਲੇ ਅਤੇ ਪਲਾਇਨ ਕਰਕੇ ਆਉਣ ਵਾਲਿਆਂ ਦਾ ਅੰਤਰ ਮੁਕਾਬਲਤਨ ਸਥਿਰ ਸੀ, ਜੋ ਕਿ ਸਾਲਾਨਾ ਲਗਭਗ 3,000 ਲੋਕ ਸੀ। ਅਕਤੂਬਰ 2025 ਤੱਕ ਦੇ 12 ਮਹੀਨਿਆਂ ਦੀ ਮਿਆਦ ਵਿੱਚ 71,000 ਤੋਂ ਵੱਧ ਨਿਊਜ਼ੀਲੈਂਡ ਵਾਸੀਆਂ ਨੇ ਪ੍ਰਵਾਸ ਕੀਤਾ, ਜਦੋਂ ਕਿ ਲਗਭਗ 26,000 ਵਾਪਸ ਆਏ, ਜੋ ਕਿ 45,000 ਨਾਗਰਿਕਾਂ ਦੇ ਸ਼ੁੱਧ ਨੁਕਸਾਨ ਨੂੰ ਦਰਸਾਉਂਦੇ ਨੇ। ਵਿਸ਼ੇਸ਼ਕ ਇਸ ਗੱਲ 'ਤੇ ਜ਼ੋਰ ਦਿੰਦੇ ਨੇ ਕਿ ਹੁਣ ਚਿੰਤਾ ਇਸ ਵਰਤਾਰੇ ਦੇ ਲਗਾਤਾਰ ਬਣੇ ਰਹਿੰਦੀ ਹੈ, ਕਿਉਂਕਿ ਬਾਹਰ ਜਾਣ ਦੀ ਰਫ਼ਤਾਰ ਤੇਜ਼ ਬਣੀ ਹੋਈ ਹੈ ਅਤੇ ਇਸ ਦੇ ਵਿੱਚ ਨਰਮੀ ਦੇ ਕੋਈ ਸਪਸ਼ਟ ਸੰਕੇਤ ਨਜ਼ਰ ਨਹੀਂ ਆ ਰਹੇ। ਨਿਊਜ਼ੀਲੈਂਡ